0: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
1: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
0: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 4037302026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: WorkFirst Alberta आपकी कहानी बदलने में आपकी मदद कर सकता है। यह नौकरी चाहने वालों को प्रशिक्षण और संसाधनों से जोड़ता है ताकि वे सार्थक रोजगार पा सकें और यह एम्प्लॉयर्स को योग्य उम्मीदवार ढूंढने में भी मदद कर सकता है। इससे अल्बर्टा के ज्यादा लोग स्थायी कैरियर के लिए तैयार होंगे और एम्प्लॉयर्स को जरूरी कुशल कर्मचारी मिल सकेंगे। WorkFirstAlberta.ca पर जाने कि आप अपनी कहानी कैसे बदल सकते हैं। अल्बर्टा सरकार का एक संदेश।
2: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
3: FM रेडियो सुरसंगम हर हफ्ते 20 घंटे सुनो मंडे टू फ्राइडे शाम 4 तो 5 कुलदीप सिंह विचार चर्चा शाम 8 तो 9 जितेंद्र पन्नू रेडियो सुरसंगम.ca फोन 403-585-0910 रेडियो सुरसंगम
4: अल्बर्टा विच संगठित अपराध लई कोई था नहीं असी पुलिस अते होर कानून लागू करन वालियां एजेंसियां दी मदद लई 8 मिलियन डॉलर दा निवेश कर रहे हां तां जो अल्बर्टा दे परिवारां कारोबारां अते भाईचारियां लई खतरा बने गैंग्स फिरौती वसूली अते अपराधिक नेटवर्कां खिलाफ सख्त कार्रवाई कीती जा सके एह फंड कानून लागू करन वालियां एजेंसियां नूं वधेरे मजबूत निगरानी खुफिया जानकारी डिजिटल फोरेंसिक अते जांच समर्थावां प्रदान करेगा तां जो संगठित अपराधिक गिरोहां नूं खत्म कीता जा सके अते अल्बर्टा वासियां नूं सुरक्षित रखिया जा सके अल्बर्टा सरकार वल्लों इक सुनेहा
5: Hey, here's some drug impaired driving laws simplified. If police suspect you're driving impaired by drugs, they have the tools to arrest you. First, a roadside test. And if you fail, further testing at the station, which can lead to your arrest and a criminal conviction for impaired driving. It's not just alcohol, it's drugs too. If you drive high, there will be consequences.
6: Let's keep our roads safe. A message from Met Canada.
7: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
8: ਸਤਿ ਸ਼੍ਰੀ ਅਕਾਲ ਜੀ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ
9: ਕੀ ਹਾਲ ਜੀ
8: ਮੇਰੀ ਅੰਕਲ ਤੇ ਸੁਨਾਲ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਪ੍ਰੋਗਰਾਮ ਜਿਹਦਾ ਸ਼ੁਰੂ ਹੋ ਚੁੱਕਾ ਮੇਰੇ ਕੋਲ ਢਿੱਲੋਂ ਅੰਕਲ ਵੀ ਆ ਗਏ ਨੇ ਸ਼ੁਰੂਆਤ ਦੇ ਵਿੱਚ ਹੀ ਆਪਾਂ ਥੋੜੀ ਜਿਹੀ ਇਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ
9: ਬੋਲ ਵੀ ਸਕਦੇ ਹਾਂ ਦਰਦ ਨਹੀਂ ਹੈਗਾ
8: ਠੀਕ ਹੈ ਠੀਕ ਹੈ ਬਸ ਆਪਾਂ ਇਹ ਤੇ ਹੈ ਜੀ ਕਿਉਂਕਿ ਅੱਜ ਅਲਬਰਟਾ NDP ਵਾਲੀ ਨੇ ਰੈਲੀ ਦੀ ਰਿਕੁਐਸਟ ਕੀਤੀ ਸੀ ਸਾਰਿਆਂ ਨੂੰ ਸੇਵ ਦਾ ਵੋਟ ਰੈਲੀ ਤਾਂ ਵੋਟ ਕੈਨੇਡਾ ਵਾਸਤੇ ਪਾਏ ਵਾਸਤੇ ਤੇ ਮੈਂ ਬਾਹਰ ਆ ਕੇ ਪ੍ਰੋਗਰਾਮ ਕਰ ਰਿਹਾ ਰਾਈਡ ਨੂੰ ਕਿਉਂਕਿ ਅੰਦਰ ਕਾਫੀ ਵਧੀਆ ਚੱਲਿਆ ਤੇ ਢਿੱਲੋਂ ਅੰਕਲ ਆਏ ਨੇ ਹਮੇਸ਼ਾ ਪ੍ਰੋਗਰਾਮ
9: ਮੇਰੀ ਤਰਫੋਂ ਸਾਰਿਆਂ ਨੂੰ ਇਹ ਬੇਨਤੀ ਹੈ ਹੁਣ ਮੰਗਾ ਕੇ ਆਓ ਤਿਆਰ ਕੇ ਰੌਣਕ ਵਧਾਓ ਤੇ ਜਿਸ ਤਰ੍ਹਾਂ ਦਾ ਇਹ ਗਾਈਡ ਕਰਦੇ ਉਸ ਤਰ੍ਹਾਂ ਜੈਸ ਨੋਰ ਉਸ ਤਰ੍ਹਾਂ ਕਰਨੀ ਤੇ ਤੁਹਾਨੂੰ ਪੇਪਰ ਵੀ ਦਿੱਤੇ ਜਾਣਗੇ ਤੇ ਨੌ
8: ਪਹਿਲੇ ਨੌ
9: ਨੂੰ ਕ੍ਰਾਸ ਕਰਕੇ ਤੇ ਦਸਵੇਂ ਦੋ ਕਾਲਮਾਂ ਤੂੰ ਚਾਹੇ ਪਹਿਲੇ ਤੇ
8: ਚਲੋ ਵਧੀਆ ਜੀ ਥੈਂਕ ਯੂ ਵੈਰੀ ਮਚ ਬਹੁਤ

0: Yo tenía acá la empanada escrita de la Jesús, ¿verdad? Es que la Jesús sigue ahí, original Paichare, todo, sin garbite. ਬਹੁਤ ਵਧੀਆ ਪਰਫਾਰਮੈਂਸ ਸੀਗੇ, ਕਾਫੀ ਵਧੀਆ ਇਹਨਾਂ ਨੇ ਪਰਫਾਰਮ ਕਰਕੇ ਦਿਖਾਇਆ। ਹੁਣ ਲਿਜੇ ਤੇ ਹੱਥ ਆ ਜਿਹੜੇ ਸਾਡੇ ਪਹਿਲੇ ਨੇ ਲੋਕਲ ਇੱਥੇ, ਉਹ ਐਪਰੀਸ਼ੀਏਟ ਕਰ ਰਹੇ ਨੇ ਸਾਰੀਆਂ ਦੀ ਗੁਜ਼ਾਰਦੇ ਨੇ।
1: So he was born in Toronto to Sudanese parents and raised right here in Alberta. Stars Hitiya has played just for that Vancouver, Sled Island, he's worked all across Canada, and he's also on the Just for Laughs original album, Substitute for Energy. So we are here today because every voice in this referendum, that includes voices from all of our diaspora communities. Stars is about to show us how those resilient voices could make us all feel a lot of joy. So please give it up for Mr. Faris Hitiya.
2: Yeah, I feel like they should have ordered this lineup differently, I feel. This is like, we had a great speech from the Honorable, the Acting Chief, Kendall, Chantel, like these are people with roots, history, knowledge, wisdom, and I am funny. By the way, only sometimes. I'm not even all the time funny. I'm here, but it's an honor. It's a pleasure to be invited. Thank you guys so much for having me. As they said, I was born in Toronto. I'm born here in Canada. I feel like, I think what I found so, like,
0: ਲਾਈਵ ਕਰ ਰਿਹਾ ਬੇਸਿਕਲੀ, ਕਿਉਂਕਿ ਇੱਥੇ ਪਹੁੰਚ ਕੇ ਇਸ ਤਰੀਕੇ ਨਾਲ ਵੱਖਰੇ ਵੱਖਰੇ ਆਰਟਿਸਟ ਪਹੁੰਚੇ ਨੇ ਜਿਹੜੇ ਕਿ ਆਪਣੀ ਗੱਲਬਾਤ ਰੱਖ ਰਹੇ ਨੇ। ਸੋ ਉਹਨੇ ਇੱਕ ਡਿਫਰੈਂਟ ਡਿਫਰੈਂਟ ਭਾਈਚਾਰੇ ਦੇ ਲੋਕੀ ਪਹੁੰਚ ਕੇ ਇਸ ਰੈਲੀ ਨੂੰ ਕਾਮਯਾਬ ਕਰਨ ਵਾਸਤੇ ਆਏ ਆ, ਕਿਉਂਕਿ ਅਲਬਰਟਾ ਐਨ ਡੀ ਪੀ ਪਾਰਟੀ ਵੱਲੋਂ ਇਹ ਸੱਦਾ ਦਿੱਤਾ ਗਿਆ ਸੀ ਸਾਰਿਆਂ ਨੂੰ ਇਕੱਠੇ ਹੋ ਕੇ ਕੈਨੇਡਾ ਨੂੰ ਵੋਟ ਪਾਈਏ ਤਾਂ ਕਿ ਕੈਨੇਡਾ ਨੂੰ ਆਪਾਂ ਸੇਵ ਕਰੀਏ। ਸੋ ਇਸ ਸਿਲਸਿਲੇ ਦੇ ਵਿੱਚ ਆਪਾਂ ਵੀ ਇੱਥੇ ਪਹੁੰਚੇ, ਪਰ ਤੁਹਾਨੂੰ ਲਾਈਵ ਜਿਹੜਾ ਹੀ ਹੈ ਮੈਂ ਪ੍ਰੋਗਰਾਮ ਦੇ ਬਾਰੇ ਸੁਣਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ, ਵਿੱਚ ਵਿੱਚ ਨਾਲ ਆਪਣੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਕਰਦੇ ਰਹਾਂਗੇ। ਤੇ ਹੁਣੇ ਥੋੜੀ ਦੇਰ ਪਹਿਲਾਂ ਤੁਸੀਂ ਓਰਿਜਨਲ ਭਾਈਚਾਰੇ ਦੇ ਦੋ ਸਪੀਕਰ ਸੀਗੇ ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ, ਮਿਊਜ਼ਿਕ ਵੀ ਸੁਣਾਇਆ। ਤੇ ਇਸ ਤੋਂ ਪਹਿਲਾਂ ਇੱਕ ਕੈਨੇਡੀਅਨ, ਵੈਰੀ ਪ੍ਰੋਮੀਨੈਂਟ ਕੈਨੇਡੀਅਨ ਸਿਟੀਜ਼ਨ ਤੇ ਪਲੱਸ ਜਿਨ੍ਹਾਂ ਨੇ ਬਹੁਤ ਕੁਛ ਅਚੀਵ ਕੀਤਾ ਇੱਥੇ, ਉਹਨਾਂ ਨੇ ਇੱਥੇ ਵਧੀਆ ਉਹ ਕੈਨੇਡਾ ਦੇ ਨਾਲ ਸ਼ੁਰੂਆਤ ਕੀਤੀ। ਸੋ ਕਾਫੀ ਵਧੀਆ ਮਾਹੌਲ ਜਿਹੜਾ ਬਣਿਆ ਰਿਹਾ। ਹੁਣ ਆਪਾਂ ਥੋੜੇ ਜਿਹੇ ਨਵੇਂ ਗੱਲਾਂ ਬਾਤਾਂ ਸੁਣਦੇ ਹਾਂ।
2: And this province actually really means a lot to me, you know. I've loved living here. My family has since moved in with me, and they love it here. I became a man here. I developed an identity here. Actually, this year, I became the first Albertan comedian to ever be nominated for a Juno Award, which is really great. And that's a badge that I wear with pride. You know, and I really believe that's like such a crucial part of the Canadian story, you know, and that's what happens everywhere. And I think even, you know, like what we're doing now, a lot of the ideas behind separatism are on the fact that, you know, that we're not happy to see new Canadians. We're not happy to see different people that look different, that act different, that behave different. And frankly, I think a lot of us forget that that's what makes us who we are, you know. At the end of the day, like that's what it comes down to. Anywhere, if you're not an Indigenous person, then somewhere down the line, somebody came here to write their own story with safety.

0: ਕਾਹ ਤੋਂ ਕਰਿਆ ਸੀ? ਇੰਨੇ ਪੈਸੇ ਖਰਚ ਕਰਨ ਦਾ ਕੀ ਫਾਇਦਾ? ਇੰਨੇ ਪੈਸੇ ਲਾ ਕੇ ਤੇ ਟੈਕਸ ਪੇਅਰ ਦੇ ਬਹੁਤ ਜ਼ਿਆਦਾ ਪੈਸੇ ਖਰਾਬ ਹੋਏ ਆ ਇਹਦੇ ਵਿੱਚ
1: ਜੀ।
0: ਬਾਕੀ 6 ਦਿਨ ਰਹਿ ਗਏ ਆ
1: ਜੀ,
0: ਤੇ ਮੇਰਾ ਖਿਆਲ ਆ ਵੀ ਵਧੀਆ ਰਹੂਗਾ ਜੇ ਮੈਜੋਰਟੀ ਜਿਹੜੀਆਂ ਵੋਟਾਂ ਹੈਗੀਆਂ ਕੈਨੇਡਾ ਦੇ ਨਾਲ ਰਹਿਣ ਦੀਆਂ ਪੈਣਗੀਆਂ। ਮੈਂ 1981 ਦਾ ਇੱਥੇ ਹਾਂ, ਮੇਰੇ ਵਾਸਤੇ ਤਾਂ ਕੈਨੇਡਾ ਜਿਹੜਾ ਮੇਰਾ ਘਰ ਆ
1: ਜੀ ਜੀ,
0: ਰਾਈਟ। ਸੋ ਜੇ ਮੈਂ ਕਹਾਂ ਉਹਦੇ ਵਿੱਚੋਂ ਅਸੀਂ ਨਿਕਲ ਜਾਣਾ। ਰਾਜ ਸਾਹਿਬ ਸਤਿ ਸ਼੍ਰੀ ਅਕਾਲ,
2: ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਤੇ ਇੱਥੇ ਕਾਫੀ ਲੋਕੀ ਪਹੁੰਚੇ ਨੇ ਜਿਨ੍ਹਾਂ ਚ ਨੈਨਸੀ ਸਾਹਿਬ ਦੇ ਨਾਲ 10-12 ਜਿਹੜੇ MLA ਆ ਲੋਕਲ, ਜਗਵੀਰ ਬਸਾਤੀ ਸਾਹਿਬ ਵੀ ਇੱਥੇ ਪਹੁੰਚੇ ਨੇ, ਮੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੇ ਤੇ ਹੋਰ ਵੀ ਕਾਫੀ ਦੋਸਤ ਜਿਹੜੇ ਨੇ ਸਾਡੇ ਸਾਬਕਾ MP ਜੋਰਜ ਚਾਹ ਵੀ ਇੱਥੇ ਦੇਖੇ, ਇਸ ਤੋਂ ਇਲਾਵਾ ਮੀਡੀਆ ਦੇ ਕਾਫੀ ਦੋਸਤ ਵੀ ਤੇ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਤੇ ਇਸ ਮੌਕੇ ਦੇ ਉੱਤੇ ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ। ਹਾਂਜੀ ਮੈਂ ਲਾਈਵ ਹੀ ਤੁਹਾਡੀ ਗੱਲਾਂ ਬਾਤਾਂ ਕਰੀਆਂ ਨੇ, ਵਧੀਆ ਜੀ। ਹਾਂਜੀ ਬਸਾਤੀ ਸਾਹਿਬ ਮੇਰੇ ਨਾਲ ਨੇ ਤੇ ਆਉਣ ਵਾਲੇ ਥਰਸਡੇ ਜਾਂ ਫਰਾਈਡੇ ਜਾਂ ਸੰਡੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਰ ਵੀ। ਤੇ ਬਹੁਤ ਵਧੀਆ ਲੱਗਿਆ ਬਸਾਤੀ ਸਾਹਿਬ, ਕੋਈ ਕੁਇਕਲੀ ਕੁਛ ਕਹਿਣਾ ਚਾਹੋਗੇ?
3: ਦੇਖੋ ਜੀ, ਸਾਰਿਆਂ ਨੇ ਅੱਜ ਵੀ ਸੁਣਿਆ ਜਿਹੜਾ ਆਪਣਾ ਸਭ ਤੋਂ ਵੱਡੀ ਮਸਲਾ ਇਹ ਰੈਫਰੈਂਡਮ ਦਾ, ਜੇ ਆਪਾਂ ਨਹੀਂ ਨਿਕਲਦੇ ਵੋਟ ਨਹੀਂ ਪਾਉਂਦੇ ਤਾਂ ਸਭ ਤੋਂ ਵੱਧ ਨੁਕਸਾਨ ਇਮੀਗ੍ਰੈਂਟ ਦਾ ਹੋਣਾ। ਕਿਰਪਾ ਕਰਕੇ 4 ਦਿਨ ਐਡਵਾਂਸ ਪੋਲਿੰਗ ਹੈ, ਬਾਹਰ ਨਿਕਲੋ, ਆਪਣੇ ਰਿਸ਼ਤੇਦਾਰਾਂ ਨੂੰ ਫਰੈਂਡ ਜਿੰਦੂ ਵੀ ਵੋਟਾਂ ਆਪਣੀਆਂ ਵੀ ਪਾਓ ਤੇ ਹੋਰਾਂ ਦੀ ਵੀ ਪਾਓ, ਆਪਾਂ ਇਹ ਜਿੱਤਣਾ ਤਾਂ ਕਿ ਆਪਾਂ ਆਰਾਮ ਨਾਲ ਕੈਨੇਡਾ ਛੱਡੀਏ।
0: ਥੈਂਕ ਯੂ ਵੈਰੀ ਮਚ ਸਾਥੀ ਸਾਹਿਬ, ਇਹਨਾਂ ਦੇ ਨਾਲ ਫੇਰ ਆਪਾਂ ਗੱਲਬਾਤ ਕਰਾਂਗੇ ਅਗਲੇ ਆਉਣ ਵਾਲੇ ਕੁਛ ਇੱਕ ਦਿਨਾਂ ਦੇ ਵਿੱਚ, ਬਾਕੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾ ਕੇ। ਤੇ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7-8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਵੱਜਣ ਵਾਲੇ ਆ, ਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸਦੀ ਵੀ ਇਹ ਜਿਹੜਾ ਪ੍ਰੋਗਰਾਮ ਇਹ ਸੇਵ ਕੈਨੇਡਾ ਨਾਂ ਦੀ ਰੈਲੀ ਜਿਹੜੀ ਹੈ ਉਹ ਅਲਬਰਟਾ NDP ਪਾਰਟੀ ਵੱਲੋਂ ਆਰਗਨਾਈਜ਼ ਕੀਤੀ ਗਈ ਸੀ, ਜਿੱਥੇ ਕਾਫੀ ਲੋਕਾਂ ਵੱਲੋਂ ਸ਼ਿਰਕਤ ਕੀਤੀ ਗਈ ਹੈ, ਕਾਫੀ ਭਰਮਾ ਇਕੱਠ ਹੋਇਆ ਤੇ ਹੁਣ ਸਾਰੇ ਜਿਹੜੇ ਨੇ ਲੋਕੀ ਆਪਣੇ ਆਪਣੇ ਘਰਾਂ ਵੱਲ ਨੂੰ ਜਾ ਰਹੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਆਪਾਂ ਜਿਹੜੀ ਆਪਣੀ ਗੱਲਬਾਤ ਹੈ ਉਹ ਤੁਹਾਨੂੰ ਦੱਸਦੇ ਰਹਾਂਗੇ, ਜੋ ਇਹਨਾਂ ਦਾ ਮੇਨ ਮਕਸਦ ਮੈਸੇਜ ਸੀਗਾ। ਹੁਣ ਕਿਉਂਕਿ ਅਗਲੇ 2 ਦਿਨ ਹੋਰ ਜਿਹੜੇ ਐਡਵਾਂਸ ਵੋਟਿੰਗ ਰਹਿਣੀ ਹੈ, ਐਡਵਾਂਸ ਵੋਟਾਂ ਦੇ ਵਿੱਚ ਤੁਸੀਂ ਜਾ ਕੇ ਤੇ ਐਡਵਾਂਸ ਵੋਟ ਪਾ ਸਕਦੇ ਹੋ, ਜੋ ਸਾਰੇ ਲੀਡਰ ਇਮੀਗ੍ਰੈਂਟ ਜਾਂ ਆਪਣੀ ਭਾਈਚਾਰੇ ਦੱਸਦੇ ਨੇ ਕਿ ਵੀ ਆਪਾਂ ਨੂੰ ਇਹ ਪ੍ਰੋਗਰਾਮ ਜਿਹੜਾ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਕਿ ਵੀ ਆਪਾਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਲੈ ਕੇ ਆ ਜਾਈਏ, ਤਾਂ ਕਿ 9 ਪਹਿਲੇ ਸਵਾਲਾਂ ਨੂੰ 9 ਕਹਿੰਦੇ ਆ ਤੇ 10ਵੇਂ ਸਵਾਲ ਜਿਹੜਾ ਹੈ ਉਹਦੇ ਚ ਇਹ ਕਹਿਣਾ ਕਿ ਵੀ ਆਪਾਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ ਆ ਤੇ ਆਪਸ਼ਨ ਨੰਬਰ 1 ਉਹਦੇ ਵਿੱਚ ਆਉਂਦੀ ਹੈ। ਸੋ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਜਿਹੜਾ ਸੀਗਾ ਉਹ ਤੁਸੀਂ ਦੇਖਿਆ, ਸੋ ਆਈ ਹੋਪ ਵੀ ਤੁਸੀਂ ਪਸੰਦ ਕੀਤਾ ਹੋਏਗਾ। ਥੈਂਕ ਯੂ ਵੈਰੀ ਮਚ, ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮਿਹਰਬਾਨੀ ਬਣਦੀ ਸੀ। ਥੈਂਕ ਯੂ, ਗੁੱਡ ਨਾਈਟ ਐਂਡ ਸ਼ਬਾ ਕਹਿ ਤੋ ਆਲ ਦੀ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: अल्बर्टा में ऑर्गेनाइज्ड क्राइम जुर्म के लिए कोई जगह नहीं है। हम पुलिस और कानून नाफिज करने वाले दूसरे इदारों की मदद के लिए 8 मिलियन डॉलर की सरमायाकारी कर रहे हैं ताकि अल्बर्टा के खानदानों कारोबारों और कम्युनिटीज के लिए खतरा बनने वाले गैंग्स एक्सटॉर्शन और मुजरिम नेटवर्क के खिलाफ सख्त कार्रवाई की जा सके। ये फंडिंग कानून नाफिज करने वाले इदारों को मजीद मजबूत निगरानी खुफिया मालूमात डिजिटल फॉरेंसिक्स और तकनीकियाती सलाह फराहम करेंगे ताकि ऑर्गेनाइज्ड मुजरिम ग्रोहों का खात्मा किया जा सके और अल्बर्टा के बाशिंदों को महफूज रखा जा सके। हुकूमत अल्बर्टा की जानिब से एक पैगाम।
2: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੁਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ। ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ। ਵਿਜ਼ਿਟ genesisland.com।
3: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910। ਰੇਡੀਓ ਸੁਰਸੰਗਮ,
4: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
2: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7-8 PM, ਸੰਡੇਜ਼ 1-5 PM।
4: ਵਿਜ਼ਿਟ sabrang.ca।
5: जब भी जरूरत पड़ती है अल्बर्टा वासी एकजुट हो जाते हैं और आगामी जनमत संग्रह बहुत मायने रखता है। ये अल्बर्टा वासियों को अपने प्रांत पर अधिक अधिकार दे सकता है। हमारे न्यायाधीशों की नियुक्ति ओटावा के बजाय अल्बर्टा द्वारा की जाए और हमें अपनी ऊर्जा, आप्रवासन और सामाजिक सेवाओं पर अधिक अधिकार मिले। 19 अक्टूबर को एकजुट कैनेडा के भीतर एक मजबूत और स्वायत्त अल्बर्टा के लिए अपनी आवाज बुलंद करें। वेबसाइट पर जाएं alberta.referendum2026.ca। इस विज्ञापन का भुगतान अल्बर्टा सरकार द्वारा किया गया है।
6: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.
7: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871-2208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
9: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
10: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
11: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
12: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ

0: ਸਟ੍ਰਕਚਰਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस की बहुत अहमियत है किसी भी तरह की इंश्योरेंस ले पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो कैलगरी वासियों की तुसी लंबी लाइना अते डॉक्टर दिया वेटिंग लिस्ट तो परेशान हो खुद फिकर छड़ो क्योंकि तुहाडे अपने शहर विच आ गया है सेहत दा असली पहरेदार ओएसिस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन चाहे गल होवे बच्चियां दी या फिर बुजुर्गां दी इत्थे सारियां लई सुविधावां मौजूद हन अपॉइंटमेंट नहीं बनी कोई चक्कर ही नहीं सिद्धे चले आओ इत्थे वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4696 ओएसिस स्माइल मेडिकल तुहाडी सेहत साडी जिम्मेवारी 5876174696
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
2: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
3: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
2: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲ੍ਹਾ ਹੈ 24 ਘੰਟੇ ਹਫ਼ਤੇ ਦੇ 7 ਦਿਨ
3: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
3: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
4: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
3: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ
5: سلام نمستے سگال آداب یا علی مدد میں آپ کو ہوسٹ جلال آپ کی خدمات

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ।

0: ਉਹਨੇ ਤੇ ਦਸਵਾਂ ਸਵਾਲ ਜਿਹੜਾ ਹੈ ਉਹ ਅਸਲੀ ਸਵਾਲ ਆ ਜਿਹਦੇ ਵਿੱਚ ਮੈਂ ਕਹਾਂ ਤੇ ਕਹਾਂ ਕਿ ਉਹ ਜਿਹੜਾ ਮੇਨ ਸਵਾਲ ਹੈ ਨਾ ਜ਼ਿਆਦਾ ਡਿਸਕਸ਼ਨ ਮੇਨ ਸਟ੍ਰੀਮ ਮੀਡੀਆ 'ਚ ਉਹਦੀ ਹੋ ਰਹੀ ਹੈ ਇਹਨਾਂ ਦੀ ਕੋਈ ਬਹੁਤੀ ਗੱਲ ਨਹੀਂ ਕਰ ਰਿਹਾ ਨੌਂ ਦੀ ਪਰ ਨੌਂ ਇੰਪੋਰਟੈਂਟ ਬੜੇ ਨੇ ਦਸਵਾਂ ਹੈ ਕਿ ਅਲਬਰਟਾ ਜਿਹੜਾ ਆ ਉਹ ਵੱਖਰੇ ਹੋਣ ਲਈ ਇੱਕ ਰੈਫਰੈਂਡਮ ਨਵਾਂ ਕਰਾਵੇ ਕਿ ਨਾ ਕਰਾਵੇ ਉਹ ਬਾਅਦ ਵਿੱਚ ਅਸੀਂ ਉੱਥੇ ਡਿਸਕਸ ਕਰਾਂਗੇ ਆਨਲਾਈਨ ਪ੍ਰੋਗਰਾਮ 'ਚ ਹੁਣ ਜਿਹੜੀ ਤੁਸੀਂ ਇਹ ਚੌਥੇ ਸਵਾਲ ਦੀ ਗੱਲ ਕੀਤੀ ਹੈ ਪ੍ਰੈਮੀਅਰ ਡੈਨੀਅਲ ਸਮਿਥ ਦੀ ਸਰਕਾਰ ਜਿਹੜੀ ਹੈ ਜੀ ਉਹਨਾਂ ਨੇ ਸਵਾਲ ਜੋ ਪੁੱਛਿਆ ਪਹਿਲਾਂ ਮੈਂ ਉਹ ਪੜ੍ਹ ਦੇਵਾਂ ਉਹ ਕਹਿੰਦੇ ਨੇ ਅਜ਼ਿਊਮਿੰਗ ਦੈਟ ਆਲ ਕੈਨੇਡੀਅਨ ਸਿਟੀਜ਼ਨ ਐਂਡ ਪਰਮਾਨੈਂਟ ਰੈਜੀਡੈਂਟਸ ਕੰਟੀਨਿਊ ਟੂ ਕੁਆਲੀਫਾਈ ਫਾਰ ਪਬਲਿਕ ਹੈਲਥ ਕੇਅਰ ਐਂਡ ਐਜੂਕੇਸ਼ਨ ਐਜ਼ ਦੇ ਡੂ ਨਾਓ ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਚਾਰਜਿੰਗ ਏ ਰੀਜ਼ਨੇਬਲ ਫੀ ਔਰ ਪ੍ਰੀਮੀਅਮ ਟੂ ਇੰਡੀਵਿਜੁਅਲਸ ਵਿਦ ਏ ਨੋਨ ਪਰਮਾਨੈਂਟ ਇਮੀਗ੍ਰੇਸ਼ਨ ਸਟੇਟਸ ਲਿਵਿੰਗ ਇਨ ਅਲਬਰਟਾ ਫਾਰ ਦੇਅਰ ਐਂਡ ਦੇਅਰ ਫੈਮਲੀਜ਼ ਯੂਜ਼ ਆਫ ਹੈਲਥ ਕੇਅਰ ਐਂਡ ਐਜੂਕੇਸ਼ਨ ਸਿਸਟਮ ਸਾਦਾ ਲਫ਼ਜ਼ਾਂ ਦੇ ਵਿੱਚ ਅਸੀਂ ਦਾ ਜਵਾਬ ਤੇ ਜੈਸ ਤੇ ਨੋ ਦੇ ਵਿੱਚ ਹੀ ਦੇਣਾ ਸਾਰਿਆਂ ਨੇ ਸਰਕਾਰ ਪੁੱਛ ਰਹੀ ਹੈ ਕਿ ਕੱਚੇ ਵਸਨੀਕ ਨੇ ਜਿਹੜੇ ਕੱਚੇ ਨੇ ਟੈਂਪਰੇਰੀ ਨੇ ਸਟੂਡੈਂਟ ਨੇ ਟੈਂਪਰੇਰੀ ਫੋਰਨ ਵਰਕਰ ਨੇ ਜਿਹੜੇ ਹੋਰ ਨੇ ਉਹਨਾਂ ਕੋਲੋਂ ਤਾਂ ਕਿ ਉਹਨਾਂ ਨੂੰ ਸਿਹਤ ਸੇਵਾਵਾਂ ਅਤੇ ਸਿੱਖਿਆ ਦੀਆਂ ਸੰਸਥਾਵਾਂ ਉਹਨਾਂ ਦੇ ਬੱਚਿਆਂ ਨੂੰ ਸਿੱਖਿਆ ਦੀਆਂ ਸੇਵਾਵਾਂ ਦਿੱਤੀਆਂ ਜਾ ਸਕਣ ਹੈਲਥ ਐਂਡ ਐਜੂਕੇਸ਼ਨ ਦੀਆਂ ਉਹਨਾਂ ਕੋਲੋਂ ਇੱਕ ਠੀਕ ਠਾਕ ਫੀਸ ਕਿਉਂ ਨਾ ਲੈ ਲਈ ਜਾਵੇ ਇਹਦੇ ਲਈ ਸਰਕਾਰ ਤੁਹਾਡਾ ਵਿਚਾਰ ਜਿਹੜਾ ਜੀ ਪੁੱਛ ਰਹੀ ਹੈ
1: ਜੀ
0: ਹੁਣ ਡੈਨੀਅਲ ਸਮਿਥ ਦੀ ਸਰਕਾਰ ਦਾ ਇਹ ਕਹਿਣਾ ਹੈ ਕਿ ਜਿਹੜੀ ਆਬਾਦੀ ਵਧੀ ਹੈ ਪਿਛਲੇ ਕੁਛ ਸਾਲਾਂ ਦੇ ਵਿੱਚ ਉਹਦੇ ਨਾਲ ਹੌਸਪੀਟਲ ਦੇ ਵਿੱਚ ਡਾਕਟਰਾਂ 'ਤੇ ਕਲਾਸਰੂਮਾਂ 'ਤੇ ਅਤੇ ਸੂਬੇ ਦੇ ਵਿੱਤੀ ਸੰਸਥਾਵਾਂ 'ਤੇ ਬੋਝ ਪਿਆ ਅਤੇ ਸਰਕਾਰ ਪੁਜੀਸ਼ਨ ਆਪਣੇ ਆਪ ਨੂੰ ਇਸ ਹਿਸਾਬ ਨਾਲ ਕਰ ਰਹੀ ਕਿ ਟੈਂਪਰੇਰੀ ਰੈਜੀਡੈਂਟ ਜਿਹੜੇ ਨੇ ਉਹ ਇਹ ਸਰਵਿਸਿਜ ਲੈਣ ਲਈ ਸਿੱਧੀ ਸਾਨੂੰ ਰਕਮ ਪੇ ਕਰਨ ਅਤੇ ਸਿੱਧੀ ਉਹ ਰਕਮ ਕਿੰਨੀ ਹੈ ਇਹਦੇ ਬਾਰੇ ਇੱਕ ਵੈਸੇ ਤਾਂ ਸਰਕਾਰ ਨੇ ਕੋਈ ਅਧਿਕਾਰਤ ਤੌਰ 'ਤੇ ਅਫੀਸ਼ਲੀ ਕੋਈ ਅੰਕੜਾ ਨਹੀਂ ਦਿੱਤਾ
1: ਜੀ
0: ਪਰ ਪ੍ਰੈਮੀਅਰ ਡੈਨੀਅਲ ਸਮਿਥ ਨੇ ਕਿਹਾ ਸੀ ਕਿ $1,900 ਅਸੀਂ ਜਿਹੜਾ ਆ ਉਹ ਜੇ ਲੈ ਲਈਏ ਤਾਂ ਫਿਰ ਠੀਕ ਹੈ $1,900 ਦੇ ਅੰਕੜੇ 'ਤੇ ਉਹ ਪਹੁੰਚੇ ਸੀ ਹੁਣ ਇਹ ਜਿਹੜਾ $1,900 ਜਿਹੜਾ ਹੈ ਜੀ ਉਹਦੀ ਵੀ ਗੱਲ ਅਸੀਂ ਕਰ ਲੈਂਦੇ ਹਾਂ ਪਰ ਸਰਕਾਰ ਇਹ ਕਹਿੰਦੀ ਹੈ ਕਿ ਇਹ ਜਿਹੜੇ ਕੱਚੇ ਨੇ ਇਹਨਾਂ 'ਤੇ ਤਕਰੀਬਨ $1 billion ਤੋਂ ਵੱਧ ਦਾ ਸਾਡਾ ਖਰਚਾ ਹੁੰਦਾ ਟੈਂਪਰੇਰੀ 'ਤੇ ਹੈਲਥ ਕੇਅਰ ਐਜੂਕੇਸ਼ਨ ਸੋਸ਼ਲ ਸਰਵਿਸਿਜ਼ ਵਗੈਰਾ 'ਤੇ
1: ਜੀ
0: ਜਿਹੜੇ ਇਹਦੇ $1,900 ਦਾ ਅੰਕੜਾ ਹੈ ਜੀ ਉਹਦੇ ਬਾਰੇ ਸਰਕਾਰ ਵੱਲੋਂ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਉਹ ਜਿਹੜਾ $1,900 ਇਕੱਲੇ ਇਕੱਲੇ ਬੰਦੇ ਤੋਂ ਲਿਆ ਜਾਵੇਗਾ ਇੱਕ ਜੇ ਦੋ ਹਸਬੈਂਡ ਵਾਈਫ ਨੇ ਟੈਂਪਰੇਰੀ ਰੈਜੀਡੈਂਟ ਨੇ ਦੋ ਉਹਨਾਂ ਦੇ ਜਾਂ ਇੱਕ ਉਹਨਾਂ ਦਾ ਬੱਚਾ ਫਿਰ ਕਿੰਨੇ ਲੈ ਜਾਣਗੇ ਅਤੇ ਜੇ ਉਹਨਾਂ ਦਾ ਬੱਚਾ ਸਕੂਲ ਜਾਂਦਾ ਫਿਰ ਕਿੰਨੇ ਲੈ ਜਾਣਗੇ ਇਹ ਸਾਰੀਆਂ ਚੀਜ਼ਾਂ 'ਤੇ ਕਲੈਰਿਟੀ ਨਹੀਂ $1,900 ਦਾ ਅੰਕੜਾ ਜਿਹੜਾ ਹੈ ਜੀ ਉਹ ਦੇ ਦਿੱਤਾ ਗਿਆ ਪ੍ਰੈਮੀਅਰ ਵੱਲੋਂ ਪਰ ਉਹਦੇ ਵਿੱਚ ਕੋਈ ਕਲੈਰਿਟੀ ਅਜੇ ਤੱਕ ਨਹੀਂ ਦਿੱਤੀ ਗਈ ਇਹ ਸਤੰਬਰ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਪ੍ਰੈਮੀਅਰ ਨੇ ਗੱਲ ਜਿਹੜੀ ਕੀਤੀ ਸੀਗੀ
1: ਜੀ
0: ਹੁਣ ਜਿਹੜੇ ਚਾਰਜਸ ਨੇ ਪਰ ਪਰਸਨ ਨੇ ਫੈਮਿਲੀ ਨੇ ਜਾਂ ਕਿਵੇਂ ਨੇ ਇਹ ਹੁਣ ਕਲੀਅਰ ਨਹੀਂ ਹੈ ਸੋ ਇਹ ਲੋਕੀ ਕਿਵੇਂ ਜਵਾਬ ਦੇਣਗੇ ਇਸ ਚੀਜ਼ ਦਾ ਕਿ ਸਰਕਾਰ ਕੀ ਪੁੱਛ ਰਹੀ ਆ ਹੁਣ ਜਿਹੜੇ ਇਸ ਚੀਜ਼ ਦੇ ਸਵਾਲ ਦੇ ਜਿਹੜੇ ਆਲੋਚਕ ਨੇ ਉਹ ਇਹ ਕਹਿੰਦੇ ਕਿ ਟੈਂਪਰੇਰੀ ਭਾਵੇਂ ਪਬਲਿਕ ਫੰਡਡ ਸਰਵਿਸਿਜ਼ ਜਿਹੜੀਆਂ ਨੇ ਅਲਬਰਟਾ ਦੇ ਵਿੱਚ ਰਹਿ ਕੇ ਵਰਤ ਰਹੇ ਆ ਜਿਹਨਾਂ ਵਿੱਚ ਹੈਲਥ ਕੇਅਰ ਹੈ ਐਜੂਕੇਸ਼ਨ ਹੈ ਹੋਰ ਚੀਜ਼ਾਂ ਅਤੇ ਅਡੀਸ਼ਨਲ ਪ੍ਰੀਮੀਅਮ ਜਿਹੜਾ ਆ ਜੇ ਉਹਨਾਂ 'ਤੇ ਪਾਇਆ ਜਾਵੇਗਾ ਜਿਸ ਨਾਲ ਹੈਲਥ ਕੇਅਰ ਅਤੇ ਸਕੂਲ ਸਪੋਰਟ ਹੋਣਗੇ ਅਤੇ ਉਹ ਕਹਿੰਦੇ ਉਹਨਾਂ 'ਤੇ ਵੀ ਵਾਧੂ ਬੋਝ ਪੈਣਾ ਟੈਂਪਰੇਰੀ ਫੋਰਨ ਵਰਕਰ ਜਿਹਨਾਂ ਨੇ ਹਾਇਰ ਕੀਤੇ ਨੇ ਅਲਟੀਮੇਟਲੀ ਉਹਨਾਂ 'ਤੇ ਪੈਣਾ ਅਤੇ ਲੋਕਾਂ ਦਾ ਮੋਹ ਭੰਗ ਹੋਵੇਗਾ ਇੱਥੇ ਆਉਣ ਨਾਲੋਂ ਇੱਥੇ ਸਰਕਾਰ ਚਾਹੁੰਦੀ ਤਾਂ ਹੈ ਕਿ ਅਸੀਂ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਫਿਰ ਲੋਕੀ ਜੇ ਇੱਥੇ ਵਾਧੂ ਉਹਨਾਂ ਨੂੰ ਖਰਚਾ ਪਵੇਗਾ ਸੇਵਾਵਾਂ ਲੈਣ ਲਈ ਜਿਹੜੀ ਕਿ ਇੱਕ ਬੜੀ ਇੱਕ ਸਾਡੇ ਕੋਲ ਹੈਲਥ ਕੇਅਰ ਫ੍ਰੀ ਆ ਸਾਡੇ ਬੱਚੇ ਦੀ ਐਜੂਕੇਸ਼ਨ ਫ੍ਰੀ ਹੈ ਸਕੂਲਿੰਗ ਜਿਹੜੀ ਆ ਅਤੇ ਜੇ ਸਾਨੂੰ ਉਹ ਕੱਲ੍ਹ ਨੂੰ ਉਸ 'ਤੇ ਫੀਸ ਲੱਗਦੀ ਸਾਨੂੰ ਲੱਗੇਗਾ ਕਿ ਫੀਸ ਲੱਗ ਜਾਣੀ ਹੈ ਅਤੇ ਫਿਰ ਸਾਨੂੰ ਸੋਚਣਾ ਤਾਂ ਪਏਗਾ ਨਾ ਦੋ ਵਾਰੀ ਸੋਚਾਂਗੇ ਅਸੀਂ ਟੈਂਪਰੇਰੀ ਫੋਰਨ ਵਰਕਰ ਪਹਿਲਾਂ ਹੀ GST ਦੇ ਰੂਪ ਦੇ ਵਿੱਚ ਫੈਡਰਲ ਇਨਕਮ ਟੈਕਸ ਦੇ ਰੂਪ ਦੇ ਵਿੱਚ ਦੇ ਰਹੇ ਆ ਕੀ ਉਹ ਕਾਫੀ ਨਹੀਂ ਜਿਹੜੇ ਹੁਣ 5 ਸਾਲ ਤੋਂ ਜਾਂ 3 ਸਾਲ ਤੋਂ ਜਿਹੜਾ ਇੱਥੇ ਟੈਂਪਰੇਰੀ ਫੋਰਨ ਵਰਕਰ ਹੈ ਜਿਹੜਾ ਆਲਰੇਡੀ ਕੰਟਰੀਬਿਊਟ ਕਰ ਰਿਹਾ
1: ਜੀ
0: ਉਹਦੇ ਵਾਸਤੇ ਕੀ ਹੁਕਮ ਹੈ ਇਹ ਵੀ ਸਰਕਾਰ ਕਲੀਅਰ ਨਹੀਂ ਕਰ ਰਹੀ ਅਲਬਰਟਾ ਅਟਰੈਕਟਿਵ ਪਲੇਸ ਰਹੀ ਹੈ ਅਤੇ ਪਰ ਜੇ ਆਹ ਸਾਰੀਆਂ ਸ਼ਰਤਾਂ ਉੱਤੇ ਲੱਗ ਜਾਣਗੀਆਂ ਕੱਚਿਆਂ 'ਤੇ ਫਿਰ ਉਹ ਕੀ ਬਣੇਗਾ ਜਿੱਥੋਂ ਤੱਕ ਸਟੂਡੈਂਟਸ ਦੀ ਗੱਲ ਹੈ ਸਟੂਡੈਂਟ ਤਾਂ ਪਹਿਲਾਂ ਆਏ ਹੁਣ ਤਾਂ ਸਟੂਡੈਂਟਸ ਨਵੇਂ ਬਹੁਤ ਵੈਸੇ ਬਹੁਤ ਘੱਟ ਆ ਰਹੇ ਨੇ
1: ਜੀ
0: ਜਦੋਂ ਬਹੁਤ ਜ਼ਿਆਦਾ ਇਨਫਲਕਸ ਹੋ ਰਿਹਾ ਸੀ ਅਲਬਰਟਾ ਦੇ ਵਿੱਚ ਸਾਨੂੰ ਦਿਸ ਰਿਹਾ ਸੀ ਅਤੇ ਸਰਕਾਰ ਖੁਦ ਕਹਿ ਰਹੀ ਸੀ ਕਿ ਆਓ ਅਤੇ ਅਲਬਰਟਾ ਨੂੰ ਆਓ ਅਤੇ ਇਹ ਵੀ ਉਦਣ ਕਲੀਅਰ ਨਹੀਂ ਕੀਤਾ ਗਿਆ ਕਿ ਕਿਹਨੂੰ ਕਹਿ ਰਹੀ ਹੈ ਸਰਕਾਰ ਆਓ
1: ਜੀ
0: ਜਿਹੜੇ ਸਕਿੱਲਡ ਆਉਣ ਕੱਚੇ ਆਉਣ ਪੱਕੇ ਆਉਣ ਸਟੂਡੈਂਟ ਆਉਣ ਵਰਕ ਪਰਮਿਟ ਵਾਲੇ ਆਉਣ ਸਿਟੀਜ਼ਨ ਆਉਣ PR ਆਉਣ ਕੌਣ ਆਵੇ ਅਲਬਰਟਾ ਦੇ ਵਿੱਚ ਜਨਰਲੀ ਕਿਹਾ ਗਿਆ ਨਾ ਕਿ ਆਓ ਅਲਬਰਟਾ ਦੇ ਵਿੱਚ ਆਓ ਸੋ ਜੇ ਲੋਕ ਹੁਣ ਆ ਗਏ ਨੇ ਤਾਂ ਹੁਣ ਸਾਨੂੰ ਬੋਝ ਲੱਗਣ ਲੱਗੇ ਨੇ ਅਚਾਨਕ ਉਹ ਹੁਣ ਟੈਂਪਰੇਰੀ ਫੋਰਨ ਵਰਕਰ ਜਿਹੜੇ ਰਹੇ ਉਹ ਜਿਹੜੇ ਪਹਿਲਾਂ ਹੀ ਚੀਜ਼ਾਂ ਦੇ ਰਹੇ ਨੇ ਉਹਨਾਂ ਦੀ ਫੀਸਾਂ ਵਗੈਰਾ ਦੇ ਰਹੇ ਨੇ ਕੁਛ ਚੀਜ਼ਾਂ ਦੀਆਂ, ਅਤੇ ਸਟੂਡੈਂਟ ਜਿਹੜੇ ਨੇ ਪੰਜ ਪੰਜ ਗੁਣਾ ਫੀਸ ਭਰ

0: ਰਹੇ ਨੇ ਤੇ ਹੁਣ ਦੁਬਾਰਾ ਜਿਹੜਾ ਉਹਨਾਂ ਨੂੰ ਕਿਉਂ ਜਿਹੜਾ ਇਸ ਚੀਜ਼ਾਂ ਨੇ ਮਜਬੂਰ ਕੀਤਾ ਜਾ ਰਿਹਾ। ਜੇ ਇਹੋ ਹੀ ਹੋਵੇਗਾ ਤਾਂ ਅਲਬਰਟਾ ਦੇ ਵਿੱਚ ਜਿਹੜਾ ਐਗਰੀਕਲਚਰ, ਟਰਕਿੰਗ, ਹੋਸਪਿਟੈਲਿਟੀ, ਕੰਸਟਰਕਸ਼ਨ ਜਿਹੜੀ ਇੰਡਸਟਰੀ ਹੈ, ਟੈਂਪਰੇਰੀ ਵਰਕਰ ਜਿਹੜੀ ਰਿਕਰੂਟ ਕਰਦੀ ਆ ਉਹਨਾਂ ਨੂੰ ਤੇ ਮਹਿੰਗਾ ਪਵੇਗਾ ਕੰਮ, ਤੇ ਜਿਹੜੇ ਵਰਕਰ ਨੇ ਉਹਨਾਂ ਨੂੰ ਆਪਣੇ ਤੌਰ ਤੇ ਪਵੇਗਾ ਤੇ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਆਪਣੇ ਤੌਰ ਤੇ ਪਵੇਗਾ। ਸੋ ਗਵਰਨਮੈਂਟ ਜਿਹੜੀ ਹੈ ਪ੍ਰੀਮੀਅਮ ਜੇ ਇੰਟਰੋਡਿਊਸ ਕਰਦੀ ਹੈ, ਇਹ ਵੀ ਕਲੀਅਰ ਨਹੀਂ ਹੈ ਕਿ ਉਹ ਪ੍ਰੀਮੀਅਮ ਜਿਹੜਾ ਹੈਲਥ ਕੇਅਰ ਤੇ ਐਜੂਕੇਸ਼ਨ ਨੂੰ ਜਾਵੇਗਾ। ਸੋ ਇਹਦੇ ਨਾਲ ਸਟਰੈਂਥਨ ਹੋਵੇਗਾ ਸਿਸਟਮ, ਇਹ ਅਜੇ ਸਰਕਾਰਾਂ ਜਿਹੜੀਆਂ ਇਹਦੇ ਬਾਰੇ ਕਲੀਅਰ ਨਹੀਂ ਕਰ ਸਕੀਆਂ
1: ਜੀ। ਜਿਹੜੇ ਇਹ ਦਸਵਾਂ ਸਵਾਲ ਤਾਂ ਜਿਵੇਂ ਤੁਸੀਂ ਕਲੀਅਰ ਕਰ ਹੀ ਦਿੱਤਾ ਕੁਲਦੀਪ ਜੀ ਕਿ ਇਹ ਹੈ ਕਿ ਅਲਬਰਟਾ ਨੇ ਕੈਨੇਡਾ ਨਾਲ ਰਹਿਣਾ ਜਾਂ ਨਹੀਂ, ਉਹਦੇ ਬਾਰੇ ਰੈਫਰੈਂਡਮ ਬਾਰੇ ਜਿਹੜਾ ਪੁੱਛਿਆ ਗਿਆ ਹੈ, ਪਰ ਜਿਹੜੇ 9 ਸਵਾਲ ਬਾਕੀ ਨੇ ਉਹਨਾਂ ਵਿੱਚੋਂ ਬਹੁਤੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਨੇ, ਪਰ ਕੁਝ ਸਵਾਲ ਜਿਹੜੇ ਨੇ ਥੋੜੇ ਜਿਹੇ ਅਲੱਗ ਨੇ। ਜਿਹੜਾ 5ਵਾਂ ਸਵਾਲ ਹੈ ਉਸ ਦੇ ਵਿੱਚ ਲੋਕਾਂ ਦੀ ਰਾਏ ਇਸ ਲਈ ਲਈ ਗਈ ਹੈ ਕਿ ਕੀ ਅਲਬਰਟਾ ਚੋਣਾਂ ਸਮੇਂ ਜੋ ਜਦੋਂ ਵੋਟਾਂ ਪੈਂਦੀਆਂ ਨੇ ਤੇ ਵੋਟਰ ਨੂੰ ਜਿਹੜਾ ਆਪਣਾ ਪਾਸਪੋਰਟ, ਸਿਟੀਜ਼ਨਸ਼ਿਪ ਕਾਰਡ ਵਗੈਰਾ, ਯਾਨੀ ਕਿ ਪਰੂਫ ਜਿਹੜਾ ਕਹਿ ਸਕਦੇ ਹਾਂ ਜਾਂ ਬਰਥ ਸਰਟੀਫਿਕੇਟ ਦਿਖਾਉਣਾ ਪਵੇਗਾ ਵੋਟ ਪਾਉਣ ਸਮੇਂ, ਤੇ ਇਹ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਸ਼ਾਇਦ ਇਹ ਕਾਨੂੰਨ ਤਾਂ ਪਹਿਲਾਂ ਵੀ ਹੈ, ਤੇ ਜਿੰਨੇ ਕੁ ਮੈਂ 10 ਸਵਾਲ ਕੁਲਦੀਪ ਜੀ ਪੜ੍ਹੇ ਨੇ ਉਹਨਾਂ ਵਿੱਚੋਂ ਜੇਕਰ ਥੋੜੀ ਬਹੁਤੀ ਜੇਕਰ ਕਹੀਏ ਕਿ ਸਹਿਮਤੀ ਕਿਸੇ ਦੀ ਮਾੜੀ ਮੋਟੀ ਪਰਸਨਲੀ ਮੇਰੀ ਬਣ ਸਕਦੀ ਹੈ ਤੇ ਮੈਂ ਇਸ ਸਵਾਲ ਨੂੰ ਸਮਝਦਾ ਕਿ ਥੋੜਾ ਬਹੁਤਾ ਇਹਦੇ ਬਾਰੇ ਸੋਚਿਆ ਜਾ ਸਕਦਾ, ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
0: ਰਣਜੀਤ ਜੀ, ਹੁਣ ਜਿਹੜਾ 5ਵਾਂ ਸਵਾਲ ਜਿਹਦੀ ਤੁਸੀਂ ਗੱਲ ਕੀਤੀ ਹੈ, ਇਹਦੇ ਨਾਲ ਇੱਕ ਤਾਂ ਇਹ ਹੋ ਗਿਆ ਕਿ ਜਿਹੜੇ ਪਹਿਲੇ 5 ਸਵਾਲ ਨੇ ਨਾ ਉਹ ਕੱਚਿਆਂ ਤੇ ਹੀ ਕੇਂਦਰਿਤ ਨੇ, ਜਿਹੜੇ ਟੈਂਪਰੇਰੀ ਰੈਜੀਡੈਂਟ ਨੇ ਉਹਨਾਂ ਵੱਲ ਨੂੰ ਹੀ ਧਿਆਨ ਕਰਕੇ ਜਿਹੜੇ ਬਣਾਏ ਗਏ ਨੇ। ਹੁਣ ਪਹਿਲਾਂ ਮੈਂ ਉਹ ਪੜ੍ਹ ਕੇ ਸੁਣਾ ਦਵਾਂ ਜੀ, ਉਹ ਸਰਕਾਰ ਇਹ ਦਾ ਸਵਾਲ ਜਿਹੜਾ ਐਗਜੈਕਟਲੀ ਆ ਵਰਡਿੰਗ ਹੋਵੇਗੀ, ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਇੰਟਰੋਡਿਊਸਿੰਗ ਅ ਲਾਅ ਰਿਕੁਆਇਰਿੰਗ ਇੰਡੀਵਿਜੁਅਲਸ ਟੂ ਪ੍ਰੋਵਾਈਡ ਪਰੂਫ ਆਫ ਸਿਟੀਜ਼ਨਸ਼ਿਪ ਸੱਚ ਐਜ਼ ਪਾਸਪੋਰਟ, ਬਰਥ ਸਰਟੀਫਿਕੇਟ ਔਰ ਸਿਟੀਜ਼ਨਸ਼ਿਪ ਕਾਰਡ ਟੂ ਵੋਟ ਇਨ ਅਲਬਰਟਾ ਪ੍ਰੋਵਿੰਸ਼ੀਅਲ ਇਲੈਕਸ਼ਨਸ। ਇਹ ਵੀ ਜਿਸ ਨੂੰ ਹੋਈ ਹੈ, ਸਰਕਾਰ ਇਹ ਚਾਹੁੰਦੀ ਹੈ ਕਿ ਅਲਬਰਟਾ ਦੇ ਵਿੱਚ ਇੱਕ ਅਜਿਹਾ ਕਾਨੂੰਨ ਹੋਵੇ ਜਿਸ ਦੇ ਤਹਿਤ ਅਲਬਰਟਾ ਦੀਆਂ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ, ਹੋਰ ਕਿਸੇ 'ਚ ਨਹੀਂ, ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਜਿਹੜੀਆਂ ਸੂਬਾਈ ਚੋਣਾਂ ਹੋਣ, ਇਹ ਨਹੀਂ ਮੈਨੂੰ ਪਤਾ ਹੁਣ ਮਿਊਂਸੀਪਲ ਵੀ ਵਿੱਚ ਇਹਦੇ ਹੈਗੀਆਂ ਕਿ ਨਹੀਂ ਹੈਗੇ, ਸੂਬਾਈ ਉਹ ਵੀ ਹੋਣਗੀਆਂ ਨੈਚੁਰਲੀ, ਉਹਨਾਂ ਦੇ ਵਿੱਚ ਵੋਟ ਪਾਉਣ ਵੇਲੇ ਜਿਹੜਾ ਸਿਟੀਜ਼ਨਸ਼ਿਪ ਤੇ ਸਿਟੀਜ਼ਨਸ਼ਿਪ ਦਾ ਜਿਹੜਾ ਨਿਸ਼ਾ ਜਿਹੜੀ ਆਈਡੈਂਟੀਫਿਕੇਸ਼ਨ ਹੈ ਉਹਨੂੰ ਮੈਂਡੇਟਰੀ ਕਰਕੇ ਉਹ ਜ਼ਰੂਰੀ ਬਣਾਇਆ ਜਾਵੇ ਤਾਂ ਕਿ ਉਹ ਲੋਕ ਹੀ ਵੋਟ ਪਾਉਣ। ਹੁਣ ਜਿਹੜਾ ਇਹਦੇ 'ਤੇ ਡਿਸਕਸ਼ਨ ਕਰ ਲੈਂਦੇ ਹਾਂ, ਤੇ ਅਲਬਰਟਾ ਪਹਿਲਾਂ ਹੀ ਇਸ ਪਾਸੇ ਵੱਲ ਨੂੰ ਚੱਲ ਚੁੱਕਾ ਹੈ। ਪਹਿਲੀ ਤਾਂ ਗੱਲ ਹੈ ਕਿ ਜੇ ਅਲਬਰਟਾ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜਾ ਇੱਥੇ ਵੋਟਿੰਗ ਵੋਟਾਂ ਪਾਉਣ ਵੇਲੇ ਜਿਹੜਾ ਅਲਬਰਟਾ ਦੇ ਵਿੱਚ ਅਸੀਂ ਕੁਛ ਐਕਸਟਰਾ ਆਈਡੈਂਟੀਫਿਕੇਸ਼ਨ ਦੇਖਣੀ ਹੈ ਤੇ ਰੋਕਦਾ ਕੌਣ ਹੈ, ਤੁਸੀਂ ਦੇਖੋ, ਤੁਸੀਂ ਡਰਾਈਵਰ ਲਾਇਸੈਂਸ ਜਿਹੜਾ ਅਲਬਰਟਾ ਦੇ ਵਿੱਚ ਹੁੰਦਾ ਸੀ ਉਹ ਕੱਚਿਆਂ ਪੱਕਿਆਂ ਨੂੰ ਇੱਕੋ ਲਾਇਸੈਂਸ ਹੁੰਦਾ ਸੀ, ਪਹਿਲਾਂ ਉਹਦੇ ਉੱਤੇ ਕੁਛ ਨਹੀਂ ਸੀ ਲਿਖਿਆ ਹੁੰਦਾ, ਵਿਅਕਤੀ ਦਾ ਨਾਮ ਤੇ ਹੋਰ ਜਿਹੜੀ ਇਨਫੋਰਮੇਸ਼ਨ ਹੁੰਦੀ ਸੀ ਐਡਰੈਸ ਵਗੈਰਾ ਤੇ ਉਹ ਤੋਂ ਬਿਨਾਂ ਹੁਣ ਉੱਤੇ CAN ਲਿਖਣ ਲੱਗ ਪਏ ਨੇ ਜੋ ਸਿਟੀਜ਼ਨ ਹੈ ਇੱਥੇ
1: ਜੀ
0: ਕਿ ਕੈਨੇਡੀਅਨ ਸਿਟੀਜ਼ਨ, ਜਿਹੜਾ ਨਹੀਂ ਉਹਦੇ ਨਹੀਂ ਲਿਖਿਆ ਜਾਂਦਾ। ਹੁਣ ਸਰਕਾਰ ਨੇ ਇਹ ਤਾਂ ਕਰ ਦਿੱਤਾ ਪਰ ਉਹ ਸਾਰਿਆਂ ਕੋਲ ਹੈ ਨਹੀਂ ਅਜੇ। ਜੇ ਸਰਕਾਰ ਅੱਜ ਇਹ ਕਹਿੰਦੀ ਹੈ ਕਿ ਜਿਹੜਾ ਅਸੀਂ ਸਿਟੀਜ਼ਨਸ਼ਿਪ ਦੇ ਪਰੂਫ ਹੈ ਉਹ ਇਲੈਕਸ਼ਨ ਦੀ ਇੰਟੈਗਰਿਟੀ, ਕਿਉਂਕਿ ਇਲੈਕਸ਼ਨ ਸਿਸਟਮ ਜਿਹੜਾ ਹੈਗਾ ਜੀ ਉਹਦੀ ਅਸੀਂ ਇਹ ਕਹਿ ਲਓ ਕਿ ਸਰਵਉੱਚਤਾ ਜਾਂ ਉਹਦਾ ਸਹੀ ਤਰੀਕੇ ਨਾਲ ਚੱਲਣ ਨੂੰ ਜਿਹੜਾ ਅਸੀਂ ਜੇ ਉਹਦੀ ਸਿਸਟਮ ਨੂੰ ਅਸੀਂ ਬਹਾਲ ਰੱਖਣਾ ਹੈ ਤਾਂ ਸਾਨੂੰ ਆਹ ਕੰਮ ਕਰਨਾ ਚਾਹੀਦਾ। ਹੁਣ ਸਰਕਾਰ ਜੇ ਇਹ ਕਹਿ ਰਹੀ ਹੈ ਤਾਂ ਇਹਦਾ ਮਤਲਬ ਕਹਿਣ ਦਾ ਇਹ ਹੈ ਵੀ ਸਰਕਾਰ ਜਿਹੜੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਹਿਲਾਂ ਨਹੀਂ ਚੱਲ ਰਿਹਾ ਜਾਂ ਪਹਿਲਾਂ ਫਰੋਡ ਹੋ ਰਹੇ ਨੇ ਇਲੈਕਸ਼ਨ ਦੇ ਵਿੱਚ। ਜੇ ਇਲੈਕਸ਼ਨਸ ਦੇ ਡਿਪਾਰਟਮੈਂਟ ਦੀ ਜਾਂ ਸਰਕਾਰੀ ਜਿਹੜੇ ਵਿਭਾਗ ਨੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਮਾੜਾ ਜਿਹਾ ਇੱਕ ਬਹੁਤ ਛੋਟਾ ਅੰਕੜਾ ਜਿੱਥੇ ਕੋਈ ਸਾਡੇ ਕੋਲ ਪਰੂਫ ਹੈਗੇ ਨੇ ਕਿ ਗਲਤ ਤਰੀਕੇ ਦੀ ਵੋਟਿੰਗ ਹੋ ਰਹੀ ਹੈ। ਪਰ ਇੱਥੇ ਮੈਂ ਇਹ ਕਲੀਅਰ ਕਰ ਦੇਵਾਂ ਕਿ ਉਹ ਉਹਨਾਂ ਕੇਸਾਂ ਦੀ ਗੱਲ ਕਰਦੇ ਨੇ ਜਿਹੜੇ ਫੜੇ ਫੁੜੇ ਜਾਂਦੇ ਨੇ, ਜਿਹੜੇ ਪਾ ਕੇ ਨਿਕਲ ਜਾਂਦੇ ਉਹਨਾਂ ਦਾ ਪਤਾ ਨਹੀਂ ਲੱਗਦਾ ਹੋਵੇਗਾ, ਹੋ ਸਕਦਾ ਇਸ ਤੋਂ ਜ਼ਿਆਦਾ ਹੋਣ। ਅੱਛਾ, ਹੁਣ ਡਾਕੂਮੈਂਟਰੀ ਪਰੂਫ ਜਿਹੜਾ ਹੋਰ ਚਾਹੀਦਾ, ਡਾਕੂਮੈਂਟਰੀ ਪਰੂਫ ਫਿਰ ਕਿਹੜੇ ਹੋਣਗੇ ਜੀ? ਕੀ ਅਲਬਰਟਾ ਕੋਈ ਆਪਣੀ ਆਈ ਟੀ ਤਿਆਰ ਕਰੇਗਾ? ਜਿਹਦੇ ਕੋਲ ਲਾਇਸੈਂਸ ਨਹੀਂ ਹੈ, ਜਿਹਨੇ ਲਾਇਸੈਂਸ ਨਹੀਂ ਬਣਾਇਆ ਉਹ ਕੈਨੇਡਾ ਦਾ ਸਿਟੀਜ਼ਨ ਆ, ਜਿਹੜਾ ਇੱਥੇ ਦਾ ਜੰਪ ਵਾਲਾ, ਜਿਹੜੇ ਹੁਣ ਅਸੀਂ ਨੈਚੁਰਲਾਈਜ਼ ਜੇ ਸਿਟੀਜ਼ਨ ਹੈਗੇ ਹਾਂ ਜੇ ਅਸੀਂ ਤੇ ਸਭ ਪਾਸਪੋਰਟ ਬਣਾਏ ਨੇ, ਅਸੀਂ ਇੰਡੀਆ ਨੂੰ ਵੀ ਜਾਣਾ ਹੁੰਦਾ, ਹੋਰ ਪਾਸੇ ਵੀ ਜਾਣਾ ਹੁੰਦਾ, ਤਾਂ ਸਾਡੇ ਕੋਲ ਸਿਟੀਜ਼ਨਸ਼ਿਪ ਦਾ ਕਾਰਡ ਵੀ ਹੈ
1: ਜੀ।
0: ਜਿਹੜੇ ਇੱਥੇ ਦੇ ਜੰਪ ਵਾਲ ਨੇ, ਬਜ਼ੁਰਗ ਹੋ ਗਏ ਨੇ, ਜਿਹਨੇ ਕਦੀ ਪਾਸਪੋਰਟ ਬਣਾਇਆ ਹੀ ਨਹੀਂ, ਜਿਹੜੇ ਗਏ ਨਹੀਂ ਕਦੀ, ਤੇ ਜਿਹਨੇ ਜਾਣ ਦਾ ਮੂਡ ਵੀ ਹੈ ਨਹੀਂ ਉਹਨਾਂ ਦਾ ਕਿਤੇ, ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੈ ਜੇ ਅੱਜ ਦੀ ਡੇਟ ਦੇ ਵਿੱਚ, ਤਾਂ ਫਿਰ ਉਹਨਾਂ ਕੋਲ ਕਿਹੜੀ ਨਿਸ਼ਾਨੀ ਹੋਵੇਗੀ ਜਿਹਦੇ ਤਹਿਤ ਤੁਸੀਂ ਉਹਨਾਂ ਨੂੰ ਐਜ਼ ਅ ਸਿਟੀਜ਼ਨ ਪ੍ਰੂਵ ਕਰੋਗੇ
1: ਜੀ?
0: ਸੋ ਡਾਕੂਮੈਂਟਰੀ ਪਰੂਫ ਜਿਹੜਾ ਅਡੀਸ਼ਨਲ ਸਿਟੀਜ਼ਨਸ਼ਿਪ ਵੈਰੀਫਿਕੇਸ਼ਨ ਸੇਫਗਾਰਡ ਦੇ ਤੌਰ ਤੇ ਤਾਂ ਠੀਕ ਹੈ, ਪਰ ਇਹ ਜਿਹੜਾ ਸਵਾਲ ਹੈ ਤੇ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਸਿਟੀਜ਼ਨਸ਼ਿਪ ਇੰਡੀਕੇਟਰ ਜਿਹੜਾ ਹੈ, ਪ੍ਰੋਵਿੰਸ਼ੀਅਲ ਆਈਡੀ ਤੇ ਜਿਹੜਾ ਹੈ ਉਹ ਤੇ ਹੋਵੇ, ਚਲੋ

0: ਠੀਕ ਹੈ ਉਹ ਵੀ ਲੋਕ ਕਹਿੰਦੇ ਸੀ ਉਹ ਵੀ ਇੰਨੀ ਚੰਗਾ ਆਈਡੀਆ ਨਹੀਂ ਹੈਗਾ ਕਿ ਤੁਸੀਂ ਤੇ ਕਲਾਸ ਬਣਾ ਦਿੱਤੀਆਂ ਉਹਦੇ ਵਿੱਚ ਜਿਹਨੇ ਲਾਇਸੈਂਸ ਲੈ ਲਿਆ ਉਹਦਾ ਤਾਂ ਲਾਇਸੈਂਸ ਹੋਣਾ ਚਾਹੀਦਾ ਸੋ ਸਪੋਰਟਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਇਹਦੇ ਜਿਹੜੇ ਰਿਕੁਆਇਰਮੈਂਟ ਹੈ ਪਾਰਟੀਸਪੇਟ ਕਰਨ ਦੇ ਇਲੈਕਸ਼ਨ ਦੇ ਵਿੱਚ ਉਹਨੂੰ ਅਸੀਂ ਟਵੀਕ ਕਰਨਾ ਚਾਹੁੰਦੇ ਹਾਂ ਨਾ ਕਿ ਹੋਰ ਕੋਈ ਜਿਹੜਾ ਇਹਦੇ ਵਿੱਚ ਕੋਈ ਅਸੀਂ ਰੂਲ ਚੇਂਜ ਕਰਨਾ ਚਾਹੁੰਦੇ ਹਾਂ ਤਾਜ਼ਾ ਜਿਹੜੇ ਰੂਲ ਨੇ ਉਹ ਇਹੋ ਹੀ ਕਹਿੰਦੇ ਨੇ ਕਿ 18 ਸਾਲ ਤੁਹਾਡੀ ਉਮਰ ਚਾਹੀਦੀ ਹੈ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਨੇ ਤੇ ਤੁਹਾਨੂੰ ਕੋਲ ਤੁਹਾਡੇ ਕੋਲ ਡਾਕੂਮੈਂਟ ਜਿਹੜਾ ਹੈ ਕੁਛ ਪ੍ਰੂਵ ਕਰਨ ਨੂੰ ਕੋਈ ਹੋਣਾ ਚਾਹੀਦਾ ਜਿਹ ਚ ਜੇ ਹੋਰ ਨੇ ਕੁਛ ਵੀ ਤਾਂ ਜਨਮ ਦਾ ਜਿਹੜਾ ਸਰਟੀਫਿਕੇਟ ਹੈ ਜੀ ਡੇਟ ਆਫ ਬਰਥ ਸਰਟੀਫਿਕੇਟ ਹੈ ਉਹ ਜਿਹੜਾ ਇੱਕ ਵੈਲਿਡ ਪ੍ਰੂਫ ਜਿਹੜਾ ਕਾਫੀ ਮੰਨਿਆ ਜਾਂਦਾ ਸੋ ਜਿਹੜੇ ਨੈਚੁਰਲਾਈਜ਼ ਸਿਟੀਜ਼ਨ ਨੇ ਉਹਨਾਂ ਦੀ ਕਹਾਣੀ ਹੋਰ ਹੈ ਜਿਹੜੇ ਇੱਥੇ ਦੇ ਜੰਪਲ ਨੇ ਉਹਨਾਂ ਦੀ ਕਹਾਣੀ ਹੋਰ ਹੈ ਇੱਥੇ ਵੀ ਸਰਕਾਰ ਕਨਫਿਊਜ਼ਨ ਦੇ ਵਿੱਚ ਨਜ਼ਰ ਆਉਂਦੀ ਹੈ ਤੇ ਸਵਾਲ ਖੜਾ ਕਰ ਰਹੀ ਹੈ ਇਲੈਕਸ਼ਨ ਦੇ ਜਿਹੜਾ ਮੌਜੂਦਾ ਜਿਹੜਾ ਸਿਸਟਮ ਹੈਗਾ ਉਹਦੇ ਤੇ ਸਵਾਲ ਖੜਾ ਕਰ ਰਹੀ ਕਿ ਉਹ ਸਹੀ ਨਹੀਂ ਚੱਲ ਰਿਹਾ ਜਦਕਿ ਸਰਕਾਰ ਕਹਿੰਦੀ ਨਹੀਂ ਇਹ ਗੱਲ ਕਿਤੇ ਸੋ ਇਹ ਜਿਹੜਾ ਪ੍ਰੋਵਿੰਸ਼ੀਅਲ ਇਲੈਕਸ਼ਨ ਅੱਛਾ ਸਰਕਾਰ ਜੇ ਇਹੋ ਹੀ ਡਿਮਾਂਡ ਕਰਦੀ ਹੈ ਤੇ ਫੈਡਰਲ ਇਲੈਕਸ਼ਨ ਦੇ ਵਿੱਚ ਵੀ ਤਾਂ ਵੋਟਾਂ ਪੈਂਦੀਆਂ ਨੇ ਨਾ ਜੀ ਤੇ ਉਹਦੇ ਵਿੱਚ ਕਿਉਂ ਨਹੀਂ ਕਿ ਉੱਥੇ ਜਿਹੜਾ ਵੀ ਠੀਕ ਠਾਕ ਸੀਟਾਂ ਮਿਲ ਜਾਂਦੀਆਂ ਤੇ ਉੱਧਰ ਸਾਨੂੰ ਲੋੜ ਨਹੀਂ ਹੈ ਉੱਥੇ ਕਿਹੜਾ ਸਰਕਾਰ ਬਣਨੀ ਹੈ ਜਾਂ ਬਣਾਉਣੀ ਹੈ ਅਸੀਂ ਤੇ ਇੱਧਰ ਸਾਨੂੰ ਜ਼ਿਆਦਾ ਲੋੜ ਹੈ ਤੇ ਇਸ ਕਰਕੇ ਇੱਧਰ ਰੂਲ ਜਿਹੜਾ ਸਾਨੂੰ ਚਾਹੀਦਾ ਤੇ ਉੱਧਰ ਨਹੀਂ ਚਾਹੀਦਾ ਕਿ ਇਸ ਕਰਕੇ ਸੋ ਤੁਸੀਂ ਇਹ ਡਿਸਾਈਡ ਕਰਨਾ ਜੀ ਜੈਸ ਔਰ ਨੋ ਦੇ ਵਿੱਚ ਜਵਾਬ ਦੇਣਾ ਤੁਸੀਂ ਹੈ ਕਿ ਕੀ ਵੋਟਾਂ ਵੇਲੇ ਤੁਹਾਨੂੰ ਕੋਈ ਵਾਧੂ ਆਈ ਡੀ ਜਾਂ ਕੋਈ ਹੋਰ ਸਿਟੀਜ਼ਨ ਵਜੋਂ ਪਰੂਫ ਦੇਣ ਲਈ ਤੁਹਾਨੂੰ ਡਾਕੂਮੈਂਟ ਤੁਹਾਡੇ ਕੋਲੋਂ ਮੰਗਿਆ ਜਾਵੇ ਕਿ ਨਾ ਮੰਗਿਆ ਜਾਵੇ ਸੋ ਇੱਥੇ ਚਾਹੀਦਾ ਪਰ ਸਰਕਾਰ ਨੇ ਕਲੀਅਰ ਇੱਥੇ ਫੇ ਨਹੀਂ ਕੀਤਾ ਕਿ ਉਹ ਕਿਹੜੀ ਆਈ ਡੀ ਜਿਹੜੀ ਆ ਸਰਕਾਰ ਦੇਵੇਗੀ ਅਲਬਰਟਾ ਦੀ ਤੇ ਕੀ ਉਹ ਫ੍ਰੀ 'ਚ ਦੇਵੇਗੀ ਜੇ ਕੋਈ ਪੈਸੇ ਨਹੀਂ ਖਰਚਣਾ ਚਾਹੁੰਦਾ ਤਾਂ ਫਿਰ ਕੀ ਹੋਵੇਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਰਕਾਰ ਨੂੰ ਇਹ ਥੋੜ੍ਹਾ ਜਿਹਾ ਇਸ ਮਾਮਲੇ 'ਤੇ ਕਲੈਰਿਟੀ ਕਰਨੀ ਚਾਹੀਦੀ ਸੀ ਪਰ ਇਹ ਤੁਸੀਂ ਹੁਣ ਫੈਸਲਾ ਕਰਨਾ ਕਿ ਇਹਦੇ ਹੱਕ ਵਿੱਚ ਵੋਟ ਪਾਉਣੀ ਜਾਂ ਵਿਰੋਧ ਵਿੱਚ ਪਾਉਣੀ ਆ
1: ਜੀ ਜਿਹੜਾ ਇਹ 19 ਅਕਤੂਬਰ ਨੂੰ ਅਲਬਰਟਾ ਵਿੱਚ ਰੈਫਰੈਂਡਮ ਹੋਣ ਜਾ ਰਿਹਾ 6ਵੇਂ ਸਵਾਲ ਦੀ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਇਹ ਸਵਾਲ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਹੈ ਸੋ ਅਲਬਰਟਾ ਸਰਕਾਰ ਲੋਕਾਂ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਉਹਨਾਂ ਨੂੰ ਬਾਕੀ ਸੂਬਿਆਂ ਨਾਲ ਰਲ ਕੇ ਜਿਹੜਾ ਹੈ ਕੈਨੇਡਾ ਸਰਕਾਰ ਨੂੰ ਕਹਿ ਕੇ ਸੰਵਿਧਾਨ ਦੇ ਵਿੱਚ ਕੁਝ ਚੇਂਜਿਸ ਕਰਾ ਕੇ ਜਿਹੜੀ ਜੱਜਾਂ ਦੀ ਨਿਯੁਕਤੀ ਹੈ ਉਹਦੇ ਵਿੱਚ ਜਿਹੜਾ ਸੂਬਿਆਂ ਦਾ ਦਖਲ ਹੈ ਜਾਂ ਸੂਬਿਆਂ ਦੀ ਜਿਹੜੀ ਤਾਕਤ ਹੈ ਉਹਨੂੰ ਨਿਯੁਕਤੀ ਨੂੰ ਲੈ ਕੇ ਪਾਵਰ ਕਹਿ ਲਓ ਉਹਨੂੰ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੁਲਦੀਪ ਜੀ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸਾਨੂੰ ਜ਼ਰੂਰ ਦਿਓ ਜੀ
0: ਅਲਬਰਟਾ ਸਰਕਾਰ ਨੇ ਇਹ ਵੀ ਸਵਾਲ ਜਿਹੜਾ ਪੁੱਛਿਆ ਜੀ ਕਿ ਡੈਨੀਅਲ ਸਮਿਥ ਇਹ ਕਹਿੰਦੇ ਨੇ ਕਿ ਜੱਜ ਜਿਹੜੇ ਨੇ ਉਹਨਾਂ ਦੀ ਚੋਣ ਕਰਨ ਦੇ ਵਿੱਚ ਜਿਹੜਾ ਸੂਬਾ ਹੈ ਅਲਬਰਟਾ ਸੂਬਾ ਹੈ ਇਹਨੂੰ ਵਧੇਰੇ ਅਧਿਕਾਰ ਚਾਹੀਦੇ ਨੇ
1: ਜੀ
0: ਸਵਾਲ ਇਹ ਆ ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਵਰਕਿੰਗ ਵਿਦ ਦਾ ਗਵਰਨਮੈਂਟ ਆਫ ਅਦਰ ਵਿਲਿੰਗ ਪ੍ਰੋਵਿੰਸ ਟੂ ਅਮੈਂਡ ਦਾ ਕੈਨੇਡੀਅਨ ਕਨਸਟੀਟਿਊਸ਼ਨ ਟੂ ਹੈਵ ਪ੍ਰੋਵਿੰਸ਼ੀਅਲ ਗਵਰਨਮੈਂਟਸ ਨਾਟ ਦਾ ਫੈਡਰਲ ਗਵਰਨਮੈਂਟ ਸਿਲੈਕਟ ਦਾ ਜਸਟਿਸ ਇਜ਼ ਅਪੁਆਇੰਟਡ ਟੂ ਪ੍ਰੋਵਿੰਸ਼ੀਅਲ ਕਿੰਗਸ ਬੈਂਚ ਐਂਡ ਅਪੀਲ ਕੋਰਟਸ
1: ਜੀ
0: ਇਹਦਾ ਵੀ ਸਵਾਲ ਦਾ ਜਵਾਬ ਵੀ ਤੁਸੀਂ ਜੈਸ ਔਰ ਨੋ ਚ ਦੇਣਾ ਹੁਣ ਇੱਥੇ ਜਿਹੜਾ ਅਸੀਂ ਮੈਂ ਥੋੜ੍ਹਾ ਜਿਹਾ ਕਲੀਅਰ ਕਰਨਾ ਚਾਹਾਂਗਾ ਇਹ ਅਦਾਲਤਾਂ ਦੀਆਂ ਵੱਖ ਵੱਖ ਕਿਸਮਾਂ ਨੇ ਕਿਸੇ ਅਦਾਲਤ ਦੇ ਵਿੱਚ ਇੱਕ ਦੀ ਅਦਾਲਤ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਵਿੱਚ ਫੈਡਰਲ ਸਰਕਾਰ ਜਿਹੜੀ ਆ ਜੱਜ ਅਪੁਆਇੰਟ ਕਰਦੀ ਆ ਹੁਣ ਸਰਕਾਰ ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਚਾਹੁੰਦੀ ਹੈ ਕਿ ਆਹ ਜਿਹੜੀ ਹੈ ਜੀ ਅਲਬਰਟਾ ਦੇ ਵਿੱਚ ਕਿੰਗਸ ਬੈਂਚ ਤੇ ਅਪੀਲ ਕੋਰਟਸ ਜਿਹੜੀ ਹੈਗੀ ਆ ਇਹਨਾਂ ਦੇ ਵਿੱਚ ਜੱਜਾਂ ਦੀ ਨਿਯੁਕਤੀ ਕਰਨ ਲਈ ਜਿਹੜੇ ਹੋਰ ਦੂਸਰੇ ਸੂਬੇ ਇਸੇ ਤਰ੍ਹਾਂ ਚਾਹੁੰਦੇ ਨੇ ਕਿ ਉਹਨਾਂ ਦੇ ਨਾਲ ਰਲ ਕੇ ਕੇਂਦਰ ਦੇ ਵਿੱਚ ਫੈਡਰਲ ਦੇ ਲੈਵਲ ਤੇ ਸੈਂਟਰ ਕੋਲ ਇਹ ਸੰਵਿਧਾਨ ਦੇ ਵਿੱਚ ਬਦਲਾਅ ਕਰਨ ਲਈ ਮੁੱਦੇ ਨੂੰ ਅੱਗੇ ਵਧਣਾ ਚਾਹੀਦਾ ਕਿ ਤਾਂ ਕਿ ਜੱਜਾਂ ਦੀ ਨਿਯੁਕਤੀ ਅਸੀਂ ਆਪ ਕਰ ਸਕੀਏ ਹੁਣ ਪਹਿਲੀ ਤਾਂ ਗੱਲ ਹੈ ਵੀ ਜੇ ਤੁਸੀਂ ਤੁਹਾਨੂੰ ਲੋਕਾਂ ਨੇ ਮੈਂਡੇਟ ਪਹਿਲਾਂ ਵੋਟਾਂ ਦੇ ਵਿੱਚ ਦਿੱਤਾ ਹੋਇਆ ਜੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਪ੍ਰੋਵਿੰਸ਼ੀਅਲ ਲੈਵਲ ਤੇ ਵੱਧ ਅਧਿਕਾਰ ਚਾਹੀਦਾ ਇਸ ਮਾਮਲੇ ਦੇ ਵਿੱਚ ਤੇ ਦੂਸਰੇ ਹੋਰ ਕਿਹੜੀਆਂ ਸਟੇਟਸ ਨੇ ਜਿਹੜੀਆਂ ਤੁਹਾਡੇ ਨਾਲ ਇੱਥੇ ਰਾਜੀ ਹੈਗੇ ਨੇ ਕੀ ਬੀਸੀ ਵਾਲੇ ਨੇ ਕੀ ਮੈਨੀਟੋਬਾ ਵਾਲੇ ਨੇ ਕੀ ਸਸਕੈਚੂਨ ਵਾਲੇ ਨੇ ਕਾ ਜਾਂ ਓਨਟੇਰੀਓ ਵਾਲੇ ਨੇ ਜਾਂ ਕੋਈ ਕਿਊਬਕ ਵਾਲੇ ਨੇ ਕੌਣ ਨੇ ਜੇ ਉਹ ਹੈਗੇ ਨੇ ਤੇ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰਕੇ ਪਹਿਲਾਂ ਹੀ ਕਿਉਂ ਨਹੀਂ ਪ੍ਰਪੋਜ਼ਲ ਜਿਹੜਾ ਗਵਰਨਮੈਂਟ ਨੂੰ ਦਿੰਦੇ ਇਸ ਵਿੱਚ ਲੋਕਾਂ ਤੋਂ ਰਾਏ ਇੰਨੀ ਜ਼ਿਆਦਾ ਮੰਗਣ ਦੀ ਕਿੰਨੀ ਲੋੜ ਹੈ ਸੋ ਇਹਦੇ ਵਿੱਚ ਅਸੀਂ ਜਿਹੜੇ ਜੱਜ ਚੁਣੇ ਜਾਂਦੇ ਨੇ ਤੇ ਇਹ ਕੀ ਸਰਕਾਰ ਇਹ ਜਿਹੜੇ ਆਪਣੇ ਤਰੀਕੇ ਦੇ ਜੱਜ ਚੁਣ ਕੇ ਡਿਸੀਜਨ ਕੰਟਰੋਲ ਕਰਨਾ ਚਾਹੁੰਦੀ ਹੈ ਜੇ ਜੱਜ ਚੁਣ ਵੀ ਲੈਣਗੇ ਤੇ ਕੰਸਟੀਟਿਊਸ਼ਨ ਤੇ ਉਹਨਾਂ ਨੇ ਕੈਨੇਡਾ ਦਾ ਫੋਲੋ ਕਰਨਾ ਉਹਨਾਂ ਦੇ ਹਿਸਾਬ ਨਾਲ ਜਵਾਬ ਦੇਣਗੇ ਕਿ ਇਹ ਜਿਹੜੀ ਚੋਣ ਹੈ ਫਿਰ ਇਸ ਤਰ੍ਹਾਂ ਕਰਕੇ ਅਸੀਂ ਜਿਹੜਾ ਹੈ ਭਾਵੇਂ ਬਰਾਬਰਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਜਾਂ ਸੂਬੇ ਦੇ ਵੱਧ ਅਧਿਕਾਰ ਹੋ ਸਕਦੇ ਨੇ ਪਰ ਕੀ ਇਹਦੇ ਨਾਲ ਅਸੀਂ ਕਨਫਿਊਜ਼ਨ ਨਹੀਂ ਕ੍ਰੀਏਟ ਕਰਾਂਗੇ ਇਸ ਵੇਲੇ ਜੋ ਤਾਜ਼ਾ ਸਥਿਤੀ ਹੈ ਅਲਬਰਟਾ ਸਰਕਾਰ ਅਲਬਰਟਾ ਕੋਰਟ ਆਫ ਜਸਟਿਸ ਦੇ ਜਿਹੜੇ ਜੱਜ ਹੈ ਉਹਨਾਂ ਨੂੰ ਨਿਯੁਕਤ ਕਰਦੀ ਹੈ ਤੇ ਜਿਹੜੀ ਫੈਡਰਲ ਸਰਕਾਰ ਹੈ ਅਲਬਰਟਾ ਕੋਰਟ ਆਫ ਅਪੀਲ ਸੁਪਰੀਮ ਕੋਰਟ ਆਫ ਕੈਨੇਡਾ ਤੇ ਅਲਬਰਟਾ ਕੋਰਟ ਆਫ ਕਿੰਗਸ ਬੈਂਚ ਇਹਨਾਂ ਨੂੰ ਐਸੋਸੀਏਟ ਇਹਨਾਂ ਨੂੰ ਜਿਹੜਾ ਅਪੁਆਇੰਟ ਕਰਦੀ ਹੈ
1: ਜੀ

0: ਸੋ ਜਿਹੜੇ ਇੱਕ ਕਿਸਮ ਦੇ ਜਿਹੜੇ ਨੇ ਲਪੱਟਾ ਸਰਕਾਰ ਹੁਣ ਵੀ ਕਰਦੀ ਹੈ। ਕੈਨੇਡੀਅਨ ਬਾਰ ਐਸੋਸੀਏਸ਼ਨ ਜਿਹੜੀ ਹੈ ਜੀ ਉਹ ਇਹਦੇ ਬਾਰੇ ਸਵਾਲ ਉਠਾਉਂਦੀ ਹੈ ਕਿ ਇਹ ਤੇ ਅਪੁਆਇੰਟਮੈਂਟ ਨੂੰ ਪੋਲੀਟਿਸਾਈਜ਼ ਕਰਨ ਦੀ ਗੱਲ ਹੈ, ਇਹਦੇ ਵਿੱਚ ਰਾਜਨੀਤੀ ਵਾੜਨ ਵਾਲੀ ਗੱਲ ਹੈ। ਤੇ ਉਹ ਇਹ ਵੀ ਕਹਿੰਦੇ ਨੇ ਕਿ ਜੋ ਇਸ ਵੇਲੇ ਜੱਜਾਂ ਦੀ ਨਿਯੁਕਤੀ ਭਾਵੇਂ ਫੈਡਰਲ ਕਰਦੀ ਹੈ ਸਰਕਾਰ, ਪਰ ਉਹ ਜੁਡੀਸ਼ੀਅਲ ਐਡਵਾਈਜ਼ਰੀ ਕਮੇਟੀ ਦੇ ਥਰੂ ਕਰਦੀ ਹੈ ਜਿਹਦੇ ਵਿੱਚ ਅਲਬਰਟਾ ਦੇ ਪਹਿਲੇ ਹੀ ਮੈਂਬਰ ਹੈਗੇ ਨੇ, ਉਹਨਾਂ ਦੀ ਸਲਾਹ ਨਾਲ ਹੀ ਹੁੰਦਾ ਸਾਰਿਆਂ ਸੂਬਿਆਂ ਦੇ ਨੇ। ਤੇ ਜੇ ਕੋਈ ਲੋਕਲ ਅਕਾਊਂਟੇਬਿਲਟੀ ਜਿਹੜੀ ਇਹ ਵੱਧ ਕਹਿਣ ਦੀ ਗੱਲ ਕਰਦੇ ਨੇ ਕਿ ਜਿਹੜੇ ਜੱਜ ਲੋਕਲ ਹੋਣਗੇ ਉਹਨਾਂ ਦੀ ਇੱਥੇ ਦੀ ਵੱਧ ਹੋਵੇਗੀ, ਉਹਨਾਂ ਕੋਲ ਕਿਹੜੇ ਇਹੋ ਜਿਹੇ ਫੈਸਲੇ ਕਰਵਾਉਣਾ ਚਾਹੁੰਦੇ ਨੇ ਜਿਹੜੇ ਕਿ ਫੈਡਰਲ ਜੱਜ ਨਹੀਂ ਕਰ ਸਕਦੇ। ਸੋ ਡਿਫਰੈਂਟ ਪ੍ਰੋਵਿੰਸ਼ੀਅਲ ਸਿਲੈਕਸ਼ਨ ਜਿਹੜੇ ਸਿਸਟਮ ਜੇ ਹੋਣਗੇ ਤਾਂ ਉਹਦੇ ਨਾਲ ਕੈਨੇਡਾ ਦੇ ਵਿੱਚ ਕੀ ਇੱਕ ਸਰਤਾ ਬਣੀ ਰਹੇਗੀ? ਇਹ ਜਿਹੜਾ ਇਹ ਜੋ ਬਾਰ ਐਸੋਸੀਏਸ਼ਨ ਹੈ ਉਹ ਉਹਨਾਂ ਦਾ ਕਹਿਣਾ। ਸੋ ਸਰਕਾਰਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਆਲਰੇਡੀ ਐਡਵਾਈਜ਼ਰੀ ਪ੍ਰੋਸੈਸ ਦੇ ਵਿੱਚ ਹਿੱਸਾ ਲੈਂਦੀਆਂ ਨੇ, ਰਿਪ੍ਰੈਜੈਂਟੇਸ਼ਨ ਹੈਗੀ ਹੈ। ਸੋ ਜੁਡੀਸ਼ੀਅਲ ਐਡਵਾਈਜ਼ਰੀ ਕਮੇਟੀ ਸਿਸਟਮ ਦੇ ਵਿੱਚ ਇੱਕ ਠੀਕ ਠਾਕ ਰਿਪ੍ਰੈਜੈਂਟੇਸ਼ਨ ਹੈ ਜਿਹਦੇ ਵਿੱਚ ਪ੍ਰੋਵਿੰਸ ਦਾ ਜਸਟਿਸ ਮਿਨਿਸਟਰ ਅਲਬਰਟਾ ਦਾ, ਲਾਅ ਸੁਸਾਇਟੀ, ਜੁਡੀਸ਼ਰੀ ਤੇ ਕੈਨੇਡੀਅਨ ਬਾਰ ਐਸੋਸੀਏਸ਼ਨ ਵਾਲੇ ਰਲ ਮਿਲ ਕੇ ਕੰਮ ਕਰਦੇ ਨੇ ਸਰਕਾਰ ਦੇ ਨਾਲ ਤਾਂ ਕਿ ਨਿਯੁਕਤੀਆਂ ਵਗੈਰਾ ਜਿਹੜੀਆਂ ਨੇ ਹੋ ਸਕਣ, ਉਹਨਾਂ ਦੀਆਂ ਸਲਾਹਾਂ ਲਈ ਜਾਂਦੀਆਂ ਨੇ। ਸੋ ਕੈਨੇਡੀਅਨ ਬਾਰ ਐਸੋਸੀਏਸ਼ਨ ਦਾ ਜਿਹੜੀ ਅਲਬਰਟਾ ਬ੍ਰਾਂਚ ਆ ਉਹ ਕਹਿੰਦੀ ਕਿ ਸਾਡੇ 7 ਮੈਂਬਰ ਨੇ ਤੇ ਇਹ ਸੂਬਾਈ ਜਿਹੜੀ ਇਨਪੁਟ ਹੈ ਉਹਦੇ ਲਈ ਕਾਫੀ ਨੇ, ਇਹਦੇ ਤੋਂ ਬਾਅਦ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ
1: ਜੀ।
0: ਸੋ ਇਹ ਸਾਡੇ ਜਿਹੜੇ ਸੁਣਨ ਵਾਲੇ ਨੇ, ਦੇਖਣ ਵਾਲੇ ਨੇ, ਉਹਨਾਂ ਨੇ ਇਸ ਚੀਜ਼ ਤੇ ਫੈਸਲਾ ਕਰਨਾ ਹੈ ਕਿ ਕੀ ਇਹ ਜਿਹੜਾ ਸਵਾਲ ਹੈ ਕਿ ਜੱਜਾਂ ਦੀ ਨਿਯੁਕਤੀ ਸਾਨੂੰ ਵੱਧ ਅਧਿਕਾਰ ਦੇਣ ਲਈ ਅਸੀਂ ਬਾਕੀਆਂ ਨਾਲ ਗੱਲ ਕਰੀਏ, ਤੁਸੀਂ ਚਾਹੁੰਦੇ ਹੋ ਕਿ ਕਰਨ ਦੀ ਲੋੜ ਹੈ ਤੇ ਤੁਸੀਂ ਯੈਸ ਕਰਦੇ ਹੋ, ਜੇ ਨਹੀਂ ਤੇ ਤੁਸੀਂ ਕਹਿ ਦਿਓ ਨੋ
1: ਜੀ। ਸੋ ਅੱਜ ਅਸੀਂ ਚੌਥਾ, ਪੰਜਵਾਂ ਤੇ ਛੇਵਾਂ ਜਿਹੜਾ ਸਵਾਲ ਹੈ ਅਲਬਰਟਾ ਰੈਫਰੈਂਡਮ ਦੇ ਵਿੱਚ ਉਹਦੇ ਬਾਰੇ ਗੱਲਬਾਤ ਕੀਤੀ ਹੈ। ਤੇ ਇੱਕ ਵਾਰੀ ਫਿਰ ਯਾਦ ਵਾ ਦਈਏ ਕਿ 19 ਅਕਤੂਬਰ ਨੂੰ ਇਹ ਰੈਫਰੈਂਡਮ ਹੋਵੇਗਾ ਅਤੇ ਉਸ ਤੋਂ ਪਹਿਲਾਂ ਜਿਹੜੀਆਂ ਨੇ ਐਡਵਾਂਸ ਪੋਲਿੰਗ ਉਹ 13 ਤੋਂ ਹੀ ਸ਼ੁਰੂ ਹੋ ਚੁੱਕੀਆਂ ਨੇ। ਸੋ ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤੇ ਸਮਾਂ ਕੱਢ ਕੇ ਵੋਟ ਜ਼ਰੂਰ ਪਾ ਕੇ ਆਓ। ਉਹ ਤੁਸੀਂ ਕਿਹਨੂੰ ਪਾਉਣੀ ਹੈ, ਮਤਲਬ ਯੈਸ ਕਿਹੜਾ ਸਵਾਲ ਕਰਨਾ, ਨੋ ਕਿਹੜਾ ਸਵਾਲ ਕਰਨਾ, ਉਹ ਤੁਹਾਡੀ ਮਰਜ਼ੀ ਹੈ, ਪਰ ਸਮਾਂ ਕੱਢ ਕੇ ਕਿਉਂਕਿ ਕੈਨੇਡਾ ਦਾ ਭਵਿੱਖ ਇਸ ਵਿੱਚ ਤੈਅ ਹੋਣਾ ਹੈ, ਅਲਬਰਟਾ ਦਾ ਭਵਿੱਖ ਉਸ ਵਿੱਚ ਤੈਅ ਹੋਣਾ ਹੈ। ਸੋ ਵੋਟ ਜ਼ਰੂਰ ਪਾ ਕੇ ਆਓ, ਇਹ ਸਾਡੀ ਬੇਨਤੀ ਹੈ ਆਪ ਨੂੰ। ਤੇ ਅੱਜ ਦਾ ਪ੍ਰੋਗਰਾਮ ਇੱਥੇ ਅਸੀਂ ਖਤਮ ਕਰਨ ਦੀ ਆਪ ਤੋਂ ਆਗਿਆ ਚਾਹਾਂਗੇ ਤੇ ਅਗਲੇ ਪ੍ਰੋਗਰਾਮ 'ਚ ਅਸੀਂ ਜਿਹੜੇ ਬਾਕੀ ਸਵਾਲ ਨੇ ਉਹਨਾਂ ਬਾਰੇ ਚਰਚਾ ਕਰਾਂਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।
2: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ,
3: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
2: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
3: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
2: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
3: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ। ਅੱਜ ਹੀ ਕਾਲ ਕਰੋ 5875000276।
2: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
4: जी हाँ, मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647-702 V23
5: ਲਾਇਸੈਂਸ ਨੰਬਰ 10394।
6: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ

0: ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ दिंदी है ते दुहाइयां फिर बंदा पौंदा है
1: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उनां दी टीम प्रोफेशनल सेवाएं दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
2: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿਲਸ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ 'ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ

ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ।

0: ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
1: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਓਹੋ ਅੱਜ ਫੇਰ ਨੀ ਲੋਡ ਮਿਲਿਆ
4: ਕੀ ਹੋਇਆ
3: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
4: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
0: ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 403-667-7035 403-667-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
5: ਮਾਨਸੰਗ ਸਪਤੀ
6: You are listening to Fairchild Radio CHKF FM 94.7, a multicultural radio station in Calgary.

0: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ $8 million ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ, ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ, ਸ਼ਾਮ 8 ਤੋਂ 9

0: ਜਤਿੰਦਰ ਪੰਨੂ ਰੇਡੀਓ ਸੁਰਸੰਗਮ ਡੋਟ ਸੀ ਏ ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪਤਝੜ ਦਾ ਮੌਸਮ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ ਨਵੀਂ ਰੁਟੀਨ ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ ਉੱਤਰੀ ਕੈਲਗਰੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ ਦਰਖਤਾਂ ਨਾਲ ਸਜੀਆਂ ਸੜਕਾਂ ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ ਵਿਜ਼ਿਟ genesisland.com
3: ਕੈਨੇਡਾ ਸਰਕਾਰ ਅਪਰਾਧ ਵਿਰੁੱਧ ਸਖਤੀ ਵਰਤ ਰਹੀ ਹੈ ਤਾਂ ਜੋ ਤੁਸੀਂ ਮੁਹੱਲੇ ਵਿੱਚ ਸੁਰੱਖਿਅਤ ਰਹੋ ਬਾਰ ਬਾਰ ਅਪਰਾਧ ਕਰਨ ਵਾਲਿਆਂ ਦੀ ਜ਼ਮਾਨਤ ਤੇ ਸਖਤੀ ਜਿਸ ਨਾਲ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਰੋਕਣ ਲਈ ਸਖਤ ਸਰਹੱਦੀ ਪਹਿਰਾ ਜਿਸ ਨਾਲ ਤੁਹਾਡਾ ਭਾਈਚਾਰਾ ਰਹੇ ਸੁਰੱਖਿਅਤ ਠੱਗੀ ਅਤੇ ਸਾਈਬਰ ਕ੍ਰਾਈਮ ਤੇ ਸਖਤੀ ਜਿਸ ਨਾਲ ਤੁਹਾਡਾ ਪੈਸਾ ਰਹੇ ਸੁਰੱਖਿਅਤ ਅਸੀਂ ਕੈਨੇਡਾ ਨੂੰ ਸੁਰੱਖਿਅਤ ਬਣਾਉਣ ਲਈ ਅਪਰਾਧ ਵਿਰੁੱਧ ਸਖਤੀ ਵਰਤ ਰਹੇ ਹਾਂ canada.ca/surakhit-canada ਤੇ ਹੋਰ ਜਾਣੋ ਕੈਨੇਡਾ ਸਰਕਾਰ ਵੱਲੋਂ ਸੁਨੇਹਾ
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
4: The following program speaks to the South Asian community uniting the world for your listening pleasure at Fairchild Radio The Multicultural Spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ, ਓਏਸਿਸ ਸਮਾਈਲ ਮੈਡੀਕਲ। ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਫੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696, 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
2: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨਰੀ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
2: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਸ ਸਵਾਦ?
1: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
2: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ ਸਵਾਦ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
2: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ, 403-936-7777, 403-936-7770, ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
3: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
2: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
3: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
2: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
3: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
2: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026, 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ, ਅਕਤੂਬਰ ਮਹੀਨੇ ਦੀ

14 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਸ਼ ਆਵਰ ਵਿਦ ਜਲਾਲ, ਤੇ 9 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਜੀ। ਅੱਜ ਦੇ ਪ੍ਰੋਗਰਾਮ ਵਿੱਚ ਖਬਰਾਂ ਬਹੁਤ ਸਾਰੀਆਂ ਹਨ ਜਿਨ੍ਹਾਂ 'ਤੇ ਅਸੀਂ ਚਰਚਾ ਕਰਨੀ ਹੈ, ਅਤੇ ਰੈਫਰੈਂਡਮ ਦਾ ਹਰ ਪਾਸੇ ਰੌਲਾ ਹੈ, ਚਰਚਾ ਹਰ ਪਾਸੇ ਰੈਫਰੈਂਡਮ ਦੀ ਹੈ, ਅਤੇ ਇਸ 'ਤੇ ਅੱਜ ਬਕਾਇਆ ਜਿਹੜੇ ਸਵਾਲ ਨੇ ਜੀ ਜਿਹੜੇ ਅਸੀਂ ਪਿਛਲੇ ਪ੍ਰੋਗਰਾਮਾਂ ਵਿੱਚ ਸ਼ੇਅਰ ਕਰ ਚੁੱਕੇ ਹਾਂ, ਪਹਿਲਾ, ਦੂਜਾ, ਤੀਜਾ ਪਹਿਲੇ ਪ੍ਰੋਗਰਾਮ ਵਿੱਚ, ਫਿਰ ਚੌਥਾ, ਪੰਜਵਾਂ, ਛੇਵਾਂ ਅਗਲੇ ਪ੍ਰੋਗਰਾਮ ਵਿੱਚ, ਅੱਜ ਅਗਲੇ 4 ਸਵਾਲ ਜਿਹੜੇ ਨੇ ਜੀ ਉਹਨਾਂ 'ਤੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਸਮੇਂ ਨੇ ਇਜਾਜ਼ਤ ਦਿੱਤੀ। ਨਹੀਂ ਤਾਂ 7ਵਾਂ, 8ਵਾਂ ਅਤੇ 9ਵਾਂ ਸਵਾਲ ਅੱਜ ਦੇ ਪ੍ਰੋਗਰਾਮ ਵਿੱਚ ਚਰਚਾ ਕਰਾਂਗੇ। 10ਵਾਂ ਸਵਾਲ ਜੋ ਬੜਾ ਸਿੰਪਲ ਹੈ, ਇਸ 'ਤੇ ਕੱਲ੍ਹ ਦੇ ਪ੍ਰੋਗਰਾਮਾਂ ਦੇ ਵਿੱਚ ਚਰਚਾ ਅਸੀਂ ਜ਼ਰੂਰ ਕਰਾਂਗੇ। ਅਸੀਂ ਕਾਫੀ ਹਫ਼ਤਿਆਂ ਤੋਂ ਇਹ ਜਾਣਕਾਰੀ ਆਪ ਜੀ ਨਾਲ ਸ਼ੇਅਰ ਕਰਦੇ ਆ ਰਹੇ ਹਾਂ, ਅਤੇ ਹੁਣ ਸਮਾਂ ਵੋਟਿੰਗ ਦਾ ਹੈ ਅਤੇ ਉਹਦੇ ਬਾਰੇ ਵੀ ਜਾਣਕਾਰੀ ਆਪ ਜੀ ਨੂੰ ਦੇਵਾਂਗੇ। ਮੌਸਮ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਜੀ, ਬੜਾ ਹੀ ਖੁਸ਼ਗਵਾਰ ਮੌਸਮ ਇਸ ਵੇਲੇ, 19 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ, ਰਾਤ ਨੂੰ -1, ਕੱਲ੍ਹ ਨੂੰ 12 ਅਤੇ -1, ਫਿਰ ਸ਼ੁੱਕਰਵਾਰ ਨੂੰ 20 ਡਿਗਰੀ ਅਤੇ 2 ਡਿਗਰੀ, 20 ਡਿਗਰੀ ਮੈਕਸੀਮਮ, ਸੋਮਵਾਰ ਨੂੰ 19 ਡਿਗਰੀ, ਫਿਰ 12 ਡਿਗਰੀ, 10 ਡਿਗਰੀ, ਇਹ ਇਸ ਤਰ੍ਹਾਂ ਦਾ ਮੌਸਮ ਆਉਣ ਵਾਲੇ ਇੱਕ ਹਫ਼ਤਾ ਰਹਿਣ ਦੀ ਸੰਭਾਵਨਾ ਹੈ। ਮੌਸਮ ਵਧੀਆ ਬਣਿਆ ਰਹੇਗਾ, ਧੁੱਪ ਜ਼ਿਆਦਾ ਕਰਕੇ ਨਿਕਲੀ ਰਹੇਗੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਰੈਫਰੈਂਡਮ ਦੇ ਸਵਾਲਾਂ 'ਤੇ ਚਰਚਾ ਕਰਾਂਗੇ, ਅਤੇ ਕੌਣ ਕੀ ਕਹਿ ਰਿਹਾ ਇਸ ਰੈਫਰੈਂਡਮ ਦੇ ਸਵਾਲਾਂ ਬਾਰੇ, ਲੋਕਾਂ ਨੂੰ ਵੋਟ ਪਾਉਣ ਲਈ ਕੌਣ ਕੀ ਕਹਿ ਰਿਹਾ, ਇਹਦੇ 'ਤੇ ਗੱਲਬਾਤ ਅਲਬਰਟਾ ਦੇ ਸਾਬਕਾ ਪ੍ਰੈਮੀਅਰ ਹੈਗੇ ਨੇ ਜਿਹੜੇ, ਉਹਨਾਂ ਦੇ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ। 19 ਦਾ ਜਿਹੜਾ ਰੈਫਰੈਂਡਮ ਹੈ, ਉਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ 2 ਰੈਲੀਆਂ ਜਿਹੜੀਆਂ ਨੇ ਅਲਬਰਟਾ ਦੇ ਵਿੱਚ ਕਰਨ ਜਾ ਰਹੇ ਨੇ, ਇਹਨਾਂ ਦੀ ਜਾਣਕਾਰੀ ਵੀ ਆਪ ਜੀ ਨੂੰ ਦੇਵਾਂਗੇ। ਇਸ ਤੋਂ ਇਲਾਵਾ ਜੋ ਪਹਿਲਾ ਦਿਨ ਐਡਵਾਂਸ ਪੋਲਿੰਗ ਦਾ ਗੁਜ਼ਰਿਆ, ਇਹਦੇ ਵਿੱਚ ਕਿੰਨੀਆਂ ਕੁ ਵੋਟਾਂ ਪਈਆਂ ਨੇ, ਉਹ ਵੀ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ। ਅਤੇ ਇਸੇ ਰੈਫਰੈਂਡਮ ਦੇ ਮੁਤਲਕ 2 ਇੱਕ ਕੈਲਗਰੀ ਅਤੇ ਐਡਮਿੰਟਨ ਸ਼ਹਿਰ ਦਾ ਸਰਵੇਖਣ ਹੈ, 2 ਹੀ ਸ਼ਹਿਰਾਂ ਦਾ ਸਰਵੇਖਣ ਜਿਹੜਾ ਹੈ, ਉਹਦੇ 'ਤੇ ਚਰਚਾ ਕਰਾਂਗੇ ਕਿ ਉਹ ਕੀ, ਉਹਦੇ ਵਿੱਚ ਕੀ ਨਤੀਜੇ ਜਿਹੜੇ ਨੇ ਸਰਵੇਖਣ ਦੇ, ਉਹ ਕੀ ਸਾਨੂੰ ਕਹਿੰਦੇ ਨੇ। ਅਤੇ ਇਸ ਤੋਂ ਇਲਾਵਾ ਜੇ ਸਮਾਂ ਹੋਇਆ ਤਾਂ ਹੋਰ ਖਬਰਾਂ ਵੀ ਆਪ ਜੀ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਹੋਵੇਗੀ 5 ਵਜੇ ਤੱਕ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਸਭ ਤੋਂ ਵਧੀਆ ਰੇਟ ਅਸੀਂ ਤੁਹਾਨੂੰ ਦੇਵਾਂਗੇ, ਬੈਸਟ ਰੇਟ। ਅਤੇ ਬੈਸਟ ਰੇਟ ਅਗਰ ਤੁਸੀਂ ਲੈਣਾ ਹੈ ਤਾਂ ਫੋਨ 587-832-1208 'ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਜੇਕਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ, ਇਹਨਾਂ ਦੀ ਕੰਪਨੀ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਇਲ ਮੈਡੀਕਲ, ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ, ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ, ਫੋਨ 587-687-4796। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਆਪਣੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੀ ਮਰਸੀਡੀਜ਼ ਦੀ ਨਾਰਥ ਈਸਟ ਕੈਲਗਰੀ ਦੇ ਵਿੱਚ, ਅਤੇ ਇੱਥੋਂ ਤੁਸੀਂ ਅਗਰ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ, ਫੋਨ ਨੰਬਰ ਹੈ ਜੀ 403-903-6657। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਤੋਂ ਮਿਲ ਸਕਦੀਆਂ ਨੇ ਜੀ ਇੰਸ਼ੋਰੈਂਸ ਦੀਆਂ, ਲਾਈਫ ਇੰਸ਼ੋਰੈਂਸ, ਸੁਪਰਵੀਜ਼ਨ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਹਾਸਲ ਕਰਨ ਲਈ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ, ਕਾਫੀ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ, ਵੈਸੇ ਅਸੀਂ ਤਾਂ 40 ਕਹਿੰਦੇ, ਉਹ ਕਹਿੰਦੇ ਕਿ ਸਾਡੇ ਕੋਲ ਜ਼ਿਆਦਾ ਵੀ ਬੈਠ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਫੋਨ ਹੈ 403-936-7777। ਅਗਰ ਤੁਸੀਂ ਡਿਲੀਵਰੀ ਕਰਵਾਉਣਾ ਚਾਹੁੰਦੇ ਹੋ ਜਾਂ ਲੈ ਕੇ ਆ ਪਾਉਣਾ ਚਾਹੁੰਦੇ ਹੋ ਜਾਂ ਬੈਠ ਕੇ ਖਾਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਫੂਡ ਮਦਰ ਇੰਡੀਆ ਰੈਸਟੋਰੈਂਟ।

ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। 403-947-0060 ਪਿਕਸਲ ਫੋਟੋ ਸਟੂਡੀਓ। 1984 ਦੇ ਸਿੱਖ ਕਤਲੇਆਮ ਦੇ ਸੰਦਰਭ ਦੇ ਵਿੱਚ ਸਿੱਖ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ ਖੂਨਦਾਨ ਦੀ ਮੁਹਿੰਮ ਜਿਹੜੀ ਹੈ ਚਲਾਈ ਜਾਂਦੀ ਹੈ ਹਰ ਸਾਲ ਅਤੇ 28ਵਾਂ ਮੌਕਾ ਆ ਗਿਆ ਜੀ। ਅਤੇ ਕੈਲਗਰੀ ਸ਼ਹਿਰ ਵਿੱਚ ਕੈਨੇਡੀਅਨ ਬਲੱਡ ਸਰਵਿਸਿਸ ਵਾਸਤੇ ਤੁਸੀਂ ਆਪਣਾ ਖੂਨਦਾਨ ਕਰੋ ਸਿੱਖ ਨੇਸ਼ਨ ਵੱਲੋਂ 84 ਦੇ ਕਤਲੇਆਮ ਦੀ ਯਾਦ ਵਿੱਚ। ਔਰ 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਇਹ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਹੋਟਲ ਦੇ ਰੋਇਲ ਹੋਟਲ ਜਿਸ ਨੂੰ ਪਹਿਲਾਂ ਕਹਿੰਦੇ ਸੀ ਉੱਥੇ ਇਹ ਕੈਂਪ ਲੱਗੇਗਾ। ਅਤੇ ਤੁਸੀਂ ਡਿਟੇਲ ਇਹ ਜ਼ਰੂਰ ਹਾਸਲ ਕਰੋ ਕਿ ਖੂਨਦਾਨ ਤੁਸੀਂ ਕਰਨਾ ਹੈ ਅਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਬਿਲ ਕਾਲੋ ਹੁਣਾਂ ਨੂੰ ਤੁਸੀਂ 403-617-9045 'ਤੇ ਸੰਪਰਕ ਜ਼ਰੂਰ ਕਰਾਓ, ਬੁਕਿੰਗ ਕਰਵਾ ਲਓ, ਅਪੁਆਇੰਟਮੈਂਟ ਬੁੱਕ ਕਰਾ ਲਓ ਤਾਂ ਕਿ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਅਤੇ ਜੇ ਕੋਈ ਸਵਾਲ ਹੋਣਗੇ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਦੇਣਗੇ। ਬਿਲ ਕਾਲੋ ਹੋਰਾਂ ਦਾ ਫੋਨ ਨੰਬਰ ਹੈ ਜੀ 403-617-9045 403-617-9045। ਅਤੇ ਆਓ ਹੁਣ ਖਬਰਾਂ ਵੱਲ ਚੱਲਦੇ ਹਾਂ ਜੀ। ਅਤੇ ਖਬਰਾਂ ਆਪ ਜੀ ਨੂੰ ਪਤਾ ਹੀ ਹੈ ਕਿ ਕਿਹੋ ਜਿਹੀਆਂ ਕਿੰਨੀਆਂ ਇੰਪੋਰਟੈਂਟ ਨੇ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਮਾਰਕੀਟ 'ਤੇ ਵੀ ਨਜ਼ਰ ਮਾਰ ਲਈਏ ਕਿ ਮਾਰਕੀਟ ਇਸ ਵੇਲੇ ਕੀ ਕਹਿ ਰਹੀ ਹੈ। ਕਿਉਂਕਿ ਜੋ ਅਪ੍ਰੈਲ ਮਹੀਨੇ ਦੇ ਵਿੱਚ, ਅਪ੍ਰੈਲ ਮਹੀਨੇ ਦੇ ਅਖੀਰ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਸੀਗਾ ਇਰਾਨ ਦੇ ਉੱਪਰ, ਉਸ ਹਮਲੇ ਤੋਂ ਬਾਅਦ ਦੁਨੀਆ ਭਰ ਦੀ ਮਾਰਕੀਟ ਉਸ ਵਿੱਚ ਬਹੁਤ ਵੱਡੇ ਉਥਲ ਪੁਥਲ ਦਾ ਨਜ਼ਾਰਾ ਸਾਨੂੰ ਵੇਖਣ ਨੂੰ ਮਿਲਿਆ। ਅਤੇ ਇਹ ਅਜੇ ਵੀ ਉਸੇ ਤਰ੍ਹਾਂ ਜਾਰੀ ਹੈ। ਅਤੇ ਇਹਦੇ ਵਿੱਚ ਕੀ ਹੁਣ ਤੱਕ ਜਿਹੜਾ ਫਰਕ ਪਿਆ ਇਹਦੇ ਬਾਰੇ ਅਸੀਂ ਚਰਚਾ ਕਰਾਂਗੇ। ਅਤੇ ਸਭ ਤੋਂ ਪਹਿਲਾਂ ਹੈ ਜੀ ਕੱਚੇ ਤੇਲ ਦੀਆਂ ਕੀਮਤਾਂ ਦੀ ਗੱਲ, ਕਿ ਇਸ ਵੇਲੇ ਜੋ WTI ਕਰੂਡ ਆਇਲ ਹੈ ਜੀ ਉਹ $95 ਪਰ ਬੈਰਲ 'ਤੇ ਟਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ $106 ਪਰ ਬੈਰਲ 'ਤੇ ਟਰੇਡ ਹੋ ਰਿਹਾ ਜੀ। ਅਤੇ ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ $0.42 ਕੈਨੇਡੀਅਨ ਡਾਲਰ ਐਂਡ 42 ਸੈਂਟਸ, ਅਤੇ ਇੱਕ ਕੈਨੇਡੀਅਨ ਦੇ 70 ਸੈਂਟ ਅਮਰੀਕਨ ਮਿਲਣਗੇ $0.70। ਇੱਕ ਅਮੈਰੀਕਨ ਦੇ ਤੁਹਾਨੂੰ ਅੱਜ ਮਿਲਣਗੇ ₹95.09। ਇਹ ਕੀਮਤ ਡਿੱਗੀ ਹੈ, ਇੱਕ ਵੇਲੇ ਤਕਰੀਬਨ ਇਹੋ ਕੁਛ ਦਿਨ ਪਹਿਲਾਂ ਜਿਹੜੀ ਸੀ ਇਹ ਕਾਫੀ ਉੱਚੀ ਸੀ ਅਤੇ ₹97 ਦੇ ਆਸ ਪਾਸ ਪਹੁੰਚ ਗਈ ਸੀ, ਅਤੇ ਇੱਕਦਮ ਗਿਰਾਵਟ ਇਸ ਦੇ ਵਿੱਚ ਨਜ਼ਰ ਜਿਹੜੀ ਆਈ ਹੈ ਜੀ ਪਿਛਲੇ ਕੁਛ ਦਿਨਾਂ ਤੋਂ। ਇਹ ਤਕਰੀਬਨ ਅਕਤੂਬਰ 11 ਤੋਂ ਗਿਰਾਵਟ ਜਾਰੀ ਹੈ ਅਤੇ ₹95.09 ਮਿਲਣਗੇ। ਕੈਨੇਡੀਅਨ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ, ਕੈਨੇਡੀਅਨ ਜਿਹੜਾ ਹੈ ₹60.85 $66.85 ਜਿਹੜਾ ਹੈ ਜੀ ਉਹ ਅੱਜ ਦਾ ਰੇਟ ਹੈ ਜੀ। ਅਤੇ ਸਵਾਲ ਰੈਫਰੈਂਡਮ 'ਤੇ ਜਿਹੜੇ ਹਨ ਜੀ ਉਹ ਅਸੀਂ ਸ਼ੁਰੂ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ 10 ਸਵਾਲ ਨੇ ਜੀ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਈਏ। ਐਡਵਾਂਸ ਪੋਲਿੰਗ ਜਾਰੀ ਹੈ, ਭਾਵ 19 ਅਕਤੂਬਰ ਨੂੰ ਲਾਈਨਾਂ ਲੱਗਣ ਦੀ ਸੰਭਾਵਨਾ ਹੈ, ਉਹ ਤੁਸੀਂ ਆਪਣੀ ਵੋਟ ਦਾ ਹੱਕ ਉਸ ਤੋਂ ਪਹਿਲਾਂ ਇਸਤੇਮਾਲ ਕਰੋ। ਔਰ ਇਹ ਜੋ ਵੋਟਾਂ ਪੈ ਰਹੀਆਂ ਨੇ ਤੁਸੀਂ ਕਿੱਥੇ ਪੈ ਰਹੀਆਂ ਨੇ, ਜਿਹੜੇ ਐਡਵਾਂਸ ਪੋਲਿੰਗ ਸਟੇਸ਼ਨ ਨੇ ਇਹਦੀ ਜਾਣਕਾਰੀ ਤੁਸੀਂ ਆਪਣਾ ਐਡਰੈਸ ਔਨਲਾਈਨ ਪਾਓ ਇਲੈਕਸ਼ਨਜ਼ ਅਲਬਰਟਾ ਦੇ ਜਿਹੜਾ ਲਿੰਕ ਹੈ ਜੀ ਉੱਥੇ, ਉਸ ਲਿੰਕ 'ਤੇ ਕਲਿੱਕ ਕਰਕੇ ਆਪਣਾ ਐਡਰੈਸ ਜਿਹੜਾ ਉਸ ਵਿੱਚ ਪਾਓ ਅਤੇ ਤੁਹਾਨੂੰ ਉਹ 2-3 ਆਪਸ਼ਨਾਂ ਦੇ ਦੇਵੇਗਾ ਕਿ ਤੁਸੀਂ ਕਿੱਥੇ ਕਿੱਥੇ ਜਾ ਕੇ ਐਡਵਾਂਸ ਪੋਲਿੰਗ ਜਿਹੜੀ ਆ ਉਹ ਕਰ ਸਕਦੇ ਹੋ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਅੱਜ ਹੀ ਇੱਥੇ ਸਟੂਡੀਓ ਆਉਣ ਤੋਂ ਪਹਿਲਾਂ ਮੈਂ ਉਹ ਐਡਵਾਂਸ ਪੋਲਿੰਗ ਵਾਲਾ ਹੱਕ ਜਿਹੜਾ ਹੈ ਜੀ ਉਸਨੂੰ ਐਕਸਰਸਾਈਜ਼ ਕੀਤਾ। ਉੱਥੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ID ਦਿਖਾਉਣੀ ਪਏਗੀ ਅਤੇ ਤੁਹਾਨੂੰ ਪੁੱਛਿਆ ਵੀ ਜਾਂਦਾ ਕਿ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ। ਹਾਲਾਂਕਿ ਇੱਕ ਹੋਰ ਸੱਜਣ ਜੋ ਇੱਕ ਹੋਰ ਪੋਲਿੰਗ ਸਟੇਸ਼ਨ ਤੋਂ ਆਏ ਸੀ ਅਤੇ ਮੈਂ ਉਹਨਾਂ ਨੇ ਜਿਹੜੀ ਮੈਨੂੰ ਜਾਣਕਾਰੀ ਦਿੱਤੀ ਉਹ ਜਿਹੜੀ ਮੇਰੇ ਕੋਲ ਸੀ ਉਸ ਨਾਲੋਂ ਥੋੜ੍ਹੀ ਵੱਖਰੀ ਸੀ। ਅਤੇ ਜੇਕਰ ਤੁਹਾਡੇ ਐਡਰੈਸ ਲਾਇਸੈਂਸ ਹੈ ਤੁਹਾਡੇ ਕੋਲ ਅਤੇ ਉਸ ਦੇ ਉੱਤੇ ਐਡਰੈਸ ਲਿਖਿਆ ਹੋਇਆ ਅਤੇ ਤੁਸੀਂ ਉੱਥੇ ਜਾ ਸਕਦੇ ਹੋ ਅਤੇ ਜਾ ਕੇ ਵੋਟ ਪਾ ਸਕਦੇ ਹੋ। ਅਤੇ ਕੋਈ ਪਰੂਫ ਜਾਂ ਕਈ ਵਾਰੀ ਹੋਰ ਵੀ ਪੁੱਛ ਲਿਆ ਜਾਂਦਾ ਸਿਟੀਜ਼ਨਸ਼ਿਪ ਦਾ ਪਰੂਫ, ਵੈਸੇ ਮੇਰੇ ਕੋਲੋਂ ਤਾਂ ਨਹੀਂ ਪੁੱਛਿਆ ਗਿਆ, ਪਰ ਤੁਸੀਂ ਆਪਣੀ ਤਿਆਰੀ ਰੱਖਣੀ ਹੈ ਜੀ ਕਿ ਜੇਕਰ ਲਾਇਸੈਂਸ ਦੇ ਨਾਲ ਕੈਨੇਡੀਅਨ ਸਿਟੀਜ਼ਨ ਦਾ ਕਾਰਡ ਹੁੰਦਾ ਹੈ ਜੇ ਉਹ ਹੈਗਾ ਅਤੇ ਜਾਂ ਪਾਸਪੋਰਟ ਹੈ ਉਹ ਰੱਖ ਲਓ, ਅਤੇ ਐਡਰੈਸ ਦੋਨਾਂ 'ਚੋਂ ਜਿਹੜਾ ਉਹ ਲਾਇਸੈਂਸ 'ਤੇ ਚਾਹੀਦਾ। ਜੇ ਲਾਇਸੈਂਸ ਅਤੇ ਐਡਰੈਸ ਅਪਡੇਟਡ ਨਹੀਂ ਹੈ ਅਤੇ ਤੁਸੀਂ ਬੈਂਕ ਸਟੇਟਮੈਂਟ ਜਿੱਥੇ ਕਿ ਤੁਹਾਡਾ ਸਹੀ ਐਡਰੈਸ ਹੋਵੇ, ਇੰਸ਼ੋਰੈਂਸ

ਸੋ ਵੀ ਗੱਡੀ ਦੀ ਜਿੱਥੇ ਤੁਹਾਡਾ ਐਡਰੈਸ ਸਹੀ ਹੋਵੇ ਉਹ ਲਿਜਾ ਸਕਦੇ ਹੋ ਜੀ। ਸੋ ਇਹ ਵੀ ਕੰਮ ਹੈ। ਜਾਣ ਵੇਲੇ ਤੁਹਾਨੂੰ ਜਿਹੜਾ ਹੈ ਇੱਕ ਬੂਥ ਵੱਲ ਨੂੰ ਭੇਜਿਆ ਜਾਂਦਾ ਅਤੇ ਬੂਥ ਵਾਹਵਾ ਸਾਰੇ ਲੱਗੇ, ਰਸ਼ ਨਹੀਂ ਹੈ, ਖਾਲੀ ਪਏ ਨੇ ਤਕਰੀਬਨ, ਜਿੱਥੇ ਮੈਂ ਗਿਆ ਸੀ ਉੱਥੇ ਖਾਲੀ ਸੀ, ਸਨਰਾਈਜ਼ ਮਾਲ ਦੇ ਵਿੱਚ ਸੀ ਜੀ। ਅਤੇ ਉੱਥੇ ਜਾਣ ਤੋਂ ਬਾਅਦ ਤੁਸੀਂ ਤੁਹਾਨੂੰ ਜਿਹੜਾ ਇੱਕ ਬੂਥ ਭੇਜਿਆ ਜਾਂਦਾ ਜਿਹੜਾ ਖਾਲੀ ਹੋਵੇ, ਅਤੇ ਉੱਥੇ ਜਾਣ ਉਪਰੰਤ ਤੁਸੀਂ ਉਹ ਤੁਹਾਨੂੰ ਪਰਚੀਆਂ ਦਿੰਦੇ ਨੇ, 10 ਪਰਚੀਆਂ ਮਿਲਦੀਆਂ ਨੇ, 10 ਵੱਖਰੇ ਵੱਖਰੇ ਰੰਗਾਂ ਦੀਆਂ ਪਰਚੀਆਂ, ਜਿਹਨਾਂ ਵਿੱਚੋਂ 9 ਸਵਾਲ ਜਿਹੜੇ ਨੇ ਉਹ ਪਹਿਲਾਂ ਇੱਕ ਪਾਸੇ ਨੇ, ਅਤੇ ਰੈਫਰੈਂਡਮ ਵਾਲਾ ਸਵਾਲ ਜਿਹੜਾ 10ਵਾਂ ਸਵਾਲ ਹੈ। ਰੈਫਰੈਂਡਮ ਵਾਲਾ ਕਿ ਗਾਂ ਵਾਸਤੇ ਰੈਫਰੈਂਡ ਸੈਪਰੇਸ਼ਨ ਦਾ ਜਿਹੜਾ ਸਵਾਲ ਹੈ ਉਹ 10ਵਾਂ ਹੈ ਬੇਸਿਕਲੀ। ਸੋ 9 ਸਵਾਲਾਂ ਦੀਆਂ ਪਰਚੀਆਂ ਫੜਾ ਕੇ ਅਤੇ ਇਕੱਠੀਆਂ ਕਰਕੇ ਤੁਹਾਨੂੰ ਜਿਹੜੀਆਂ ਨੇ ਉਹ ਫੜਾ ਦਿੱਤੀਆਂ ਜਾਂਦੀਆਂ ਨੇ, ਅਤੇ ਤੁਹਾਨੂੰ ਫਿਰ ਇੱਕ ਪਾਸੇ ਭੇਜਿਆ ਜਾਂਦਾ ਹੈ। ਫੋਟੋ ਖਿੱਚਣ ਦੀ ਇਜਾਜ਼ਤ ਨਹੀਂ ਹੈ, ਤੁਸੀਂ ਕੋਈ ਉਹੋ ਜਿਹਾ ਕੰਮ ਨਾ ਕੋਈ ਵੀ ਇਸ ਤਰ੍ਹਾਂ ਅਣਜਾਣੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰੇ। ਸੋ ਉੱਥੇ ਜਾ ਕੇ ਤੁਸੀਂ ਉਹ ਇਕੱਲੀ ਇਕੱਲੀ ਪਰਚੀ ਖੋਲ੍ਹਣੀ ਹੈ ਅਤੇ ਜਿਹੜੀ ਆਪਣੀ ਚੋਇਸ ਆ ਉਸ ਦੇ ਅੱਗੇ ਐਕਸ ਪਾਉਣਾ। ਜਿਹੜੇ 9 ਸਵਾਲ ਨੇ ਉੱਥੇ ਜਿਹੜਾ ਹੈ ਉਹਨਾਂ ਵਿੱਚ ਤੁਸੀਂ ਜਿਹੜਾ ਹੈ ਜਿੱਥੇ ਜੈਸ ਜਾਂ ਨੋ ਲਿਖਿਆ ਉਹਨਾਂ ਦੇ ਮੂਹਰੇ ਐਕਸ ਪਾਉਣਾ ਆਪਣੀ ਚੋਇਸ ਦੇ ਮੁਤਾਬਕ, ਅਤੇ 10ਵੇਂ ਸਵਾਲ ਦੇ ਵਿੱਚ ਵੀ ਇਵੇਂ ਹੀ ਹੈ ਜੀ। ਸੋ 10 ਪਰਚੀਆਂ ਨੂੰ ਫਿਰ ਤੁਸੀਂ ਇਕੱਠੀਆਂ ਕਰ ਲੈਣਾ ਜੀ। ਇਕੱਠੀਆਂ ਕਰਕੇ ਫਿਰ ਉੱਥੇ ਬਾਕਸ ਰੱਖੇ ਹੋਏ ਨੇ, ਬਾਕਸ ਵੀ ਉਨੇ ਹੀ ਰੱਖੇ ਹੋਏ ਨੇ ਜਿੰਨੀਆਂ ਪਰਚੀਆਂ ਨੇ, ਅਤੇ ਹਰ ਪਰਚੀ ਦੇ ਰੰਗ ਦੇ ਮੁਤਾਬਕ ਅਤੇ ਨੰਬਰ ਦੇ ਹਿਸਾਬ ਨਾਲ ਤੁਸੀਂ ਆਪਣੇ ਡਿਸੀਜਨ ਵਾਲੀ ਪਰਚੀ ਜਿਹੜੀ ਹੈ ਜੀ ਇਕੱਲੇ ਇਕੱਲੇ ਬਾਕਸ ਦੇ ਵਿੱਚ ਪਾ ਦੇਣੀ ਹੈ। ਤੁਹਾਨੂੰ ਗਾਈਡ ਕਰਨ ਵਾਲੇ ਬੰਦੇ ਉੱਥੇ ਹੁੰਦੇ ਨੇ ਜੀ, ਉੱਥੇ ਇੰਪਲੋਈਜ਼ ਮੌਜੂਦ ਹੈਗੇ ਨੇ। ਸੋ ਉਹ ਹੀ ਰੈਫਰੈਂਡਮ ਜਿਹੜਾ ਇਸਦਾ ਐਡਵਾਂਸ ਪੋਲਿੰਗ ਦਾ ਸਿਸਟਮ ਹੈ, ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਉਹਨਾਂ ਦਾ ਸਮਾਂ ਨੋਟ ਕਰੋ ਜਿਹੜਾ ਹੈਗਾ ਜੀ 17 ਤਰੀਕ ਤੱਕ ਹੈ ਇਹ ਜਿਹੜੀ ਐਡਵਾਂਸ ਪੋਲਿੰਗ ਹੈ, ਉਸ ਤੋਂ ਬਾਅਦ ਨਹੀਂ ਹੈ। ਸੋ ਅੱਜ ਦਾ ਦਿਨ ਹੈ ਅਤੇ ਉਸ ਤੋਂ ਬਾਅਦ 3 ਦਿਨ ਹੋਰ ਹੈਗੇ ਨੇ, ਅਤੇ ਇੱਥੇ ਐਡਵਾਂਸ ਪੋਲਿੰਗ ਦੇ ਵਿੱਚ ਤੁਸੀਂ ਜਾ ਕੇ ਆਪਣਾ ਹੱਕ ਦਾ ਇਸਤੇਮਾਲ ਕਰ ਲਓ ਅਤੇ ਵਧੀਆ ਰਹੋਗੇ। ਥੋੜ੍ਹਾ ਤੁਹਾਨੂੰ ਘਰੋਂ ਦੂਰ ਜਾਣਾ ਪੈ ਸਕਦਾ, ਬਹੁਤੀ ਦੂਰ ਵੀ ਨਹੀਂ, ਕੋਈ ਖਾਸ ਨਹੀਂ ਆ, ਹਰ ਏਰੀਏ ਦੇ ਵਿੱਚ ਹੈਗੇ ਹੀ ਨਹੀਂ ਤਕਰੀਬਨ, ਸੋ ਉਹ ਥੋੜ੍ਹੇ ਕੰਸੋਲੀਡੇਟ ਕੀਤੇ ਹੁੰਦੇ ਨੇ ਉਹ। ਸੋ ਉਸ ਦਿਨ ਦੇ ਰਸ਼ ਤੋਂ ਬਚਣ ਲਈ ਤੁਸੀਂ ਸਮਾਂ ਪਤਾ ਕਰੋ ਔਨਲਾਈਨ, ਅਤੇ ਸਾਰਾ ਜਿਹੜਾ ਤੁਸੀਂ ਦੇਖ ਕੇ ਉੱਥੇ ਜਾ ਕੇ ਵੋਟ ਪਾਓ। ਸੋ ਇਹ ਇੱਕ ਤਾਂ ਪਹਿਲੀ ਜਿਹੜੀ ਬੇਨਤੀ ਹੈ ਜੀ, ਇਸ ਨੂੰ ਕਬੂਲ ਕੀਤਾ ਜਾਵੇ। ਹੁਣ ਅਸੀਂ ਗੱਲ ਕਰਦੇ ਹਾਂ ਜੀ ਕਿ ਇਹ ਰੈਫਰੈਂਡਮ ਦੇ ਵਿੱਚ ਜਿਹੜੇ ਸਵਾਲ ਨੇ ਇਹਨਾਂ 'ਤੇ ਅਸੀਂ ਚਰਚਾ ਕਰਨੀ ਹੈ ਕਿ ਸਵਾਲ ਕੀ ਹੈਗੇ ਨੇ। ਅਲਬਰਟਾ ਦੇ ਰੈਫਰੈਂਡਮ ਦੇ 6 ਸਵਾਲ ਜਿਨ੍ਹਾਂ 'ਤੇ ਅਸੀਂ ਵਿਸਥਾਰ ਨਾਲ ਚਰਚਾ ਜਿਹੜਾ ਹੈ ਉਹ ਅਸੀਂ ਕਰ ਚੁੱਕੇ ਹਾਂ। ਸੋ ਇਹ ਜਿਹੜਾ ਇਸ ਵੇਲੇ 7ਵੇਂ ਸਵਾਲ 'ਤੇ ਅਸੀਂ ਜਿਹੜੀ ਚਰਚਾ ਹੈ ਜੀ ਉੱਥੋਂ ਸ਼ੁਰੂ ਕਰਦੇ ਹਾਂ ਕਹਾਣੀ, ਲੇਕਿਨ ਇਹਦੇ ਬਾਰੇ ਅੱਜ ਦੇ ਜਿਹੜੇ ਸਵਾਲ ਨੇ ਥੋੜ੍ਹੇ ਕੱਲ੍ਹ ਵਾਲਿਆਂ ਨਾਲੋਂ ਥੋੜ੍ਹੇ ਵੱਖਰੇ ਨੇ। ਹੁਣ ਆਓ ਜੀ 7ਵੇਂ 'ਤੇ ਅਸੀਂ ਚੱਲਦੇ ਹਾਂ ਜੀ। 7ਵਾਂ ਸਵਾਲ ਹੈ ਜੀ ਕਿ ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਵਰਕਿੰਗ ਵਿਦ ਦਾ ਗਵਰਨਮੈਂਟਸ ਆਫ ਅਦਰ ਵਿਲਿੰਗ ਪ੍ਰੋਵਿੰਸ ਟੂ ਅਮੈਂਡ ਦਾ ਕੈਨੇਡੀਅਨ ਕੰਸਟੀਟਿਊਸ਼ਨ ਟੂ ਅਬੋਲਿਸ਼ ਦਾ ਅਨਇਲੈਕਟਡ ਫੈਡਰਲ ਸੈਨੇਟ। ਕਿ ਕੀ ਤੁਸੀਂ ਅਲਬਰਟਾ ਸਰਕਾਰ ਦੀ ਮਦਦ ਕਰਦੇ ਹੋ ਇਸ ਗੱਲ ਵਿੱਚ ਕਿ ਦੂਸਰੇ ਸੂਬਿਆਂ ਨਾਲ ਰਲ ਕੇ ਜਿਹੜੀਆਂ ਇਸੇ ਇੱਛਾ ਦੀਆਂ ਜਿਨ੍ਹਾਂ ਦੀ ਇਹੋ ਹੀ ਇੱਛਾ ਹੋਵੇ ਅਲਬਰਟਾ ਵਾਲੀ, ਅਤੇ ਕੈਨੇਡੀਅਨ ਕੰਸਟੀਟਿਊਸ਼ਨ ਨੂੰ ਜਿਹੜਾ ਉਸ ਵਿੱਚ ਸੋਧ ਕਰਵਾਈ ਜਾਵੇ ਤਾਂ ਕਿ ਜੋ ਅਨਇਲੈਕਟਡ ਜੋ ਚੁਣੀ ਨਹੀਂ ਹੋਈ ਜਿਹੜੀ ਫੈਡਰਲ ਸੈਨੇਟ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ। ਹੁਣ ਇਸ ਸਵਾਲ ਦੇ ਵਿਸਥਾਰ 'ਤੇ ਜਿਹੜਾ ਕਿ ਚਰਚਾ ਅਸੀਂ ਕਰ ਲੈਂਦੇ ਜੀ ਕਿ ਇਹ ਅਨਇਲੈਕਟਡ ਸੈਨੇਟ ਕਿਸ ਨੂੰ ਸਰਕਾਰ ਕਹਿ ਰਹੀ ਹੈ। ਕੈਨੇਡਾ ਦੀ ਪਾਰਲੀਮੈਂਟ ਦੇ 2 ਸਦਨ ਨੇ, 2 ਲੈਜਿਸਲੇਟਿਵ ਚੈਂਬਰ ਹੈਗੇ ਨੇ, ਇਹਨਾਂ ਦੇ ਵਿੱਚ ਇੱਕ ਇਲੈਕਟਡ ਹਾਊਸ ਆਫ ਕਾਮਨਸ ਅਤੇ ਅਪੁਆਇੰਟਡ ਸੈਨੇਟ। ਇਹ ਸੈਨੇਟ ਜਿਹੜੀ ਹੈ ਜੀ 1867 ਦੇ ਵਿੱਚ ਕਾਇਮ ਕੀਤੀ ਗਈ ਸੀ ਤਾਂ ਕਿ ਰੀਜਨਲ ਰਿਪ੍ਰਜੈਂਟੇਸ਼ਨ ਜਿਹੜੀ ਹੈ ਉਹ ਖੇਤਰੀ ਹਿਸਾਬ ਦੇ ਨਾਲ ਨੁਮਾਇੰਦਗੀ ਜ਼ਰੂਰ ਮਿਲ ਸਕੇ, ਅਤੇ ਲੈਜਿਸਲੇਸ਼ਨ ਜਿਹੜੀ ਹਾਊਸ ਆਫ ਕਾਮਨ ਜਿਹੜੀ ਸਾਡੀ ਇਲੈਕਟਡ ਹਾਊਸ ਆਫ ਕਾਮਨਸ ਹੁੰਦਾ ਹੈ ਜੀ ਉਹ ਜਿਹੜਾ ਪਾਸ ਕਰਦਾ ਹੈ ਅਤੇ ਉਹਦੇ ਵਿੱਚੋਂ ਉਹਨੂੰ ਜਿਹੜਾ ਕੋਈ ਕਾਨੂੰਨ ਪਾਸ ਕਰਦਾ ਹੈ ਅਤੇ ਉਹਨੂੰ ਦੁਬਾਰਾ ਨਜ਼ਰ ਜਿਹੜੀ ਆ ਮਾਰੀ ਜਾ ਸਕੇ। ਸੈਨੇਟਰ ਜਿਹੜੇ ਨੇ ਆਮ ਤੌਰ 'ਤੇ 75 ਸਾਲ ਦੀ ਉਮਰ ਤੱਕ ਜਿਹੜੇ ਨੇ ਜੀ ਉਹ ਇਸ ਆਪਣੇ ਅਹੁਦੇ 'ਤੇ ਰਹਿੰਦੇ ਨੇ। 105 ਸੀਟਾਂ ਕੁੱਲ ਨੇ ਕੈਨੇਡਾ ਦੇ ਵਿੱਚ ਸੈਨੇਟ ਦੀਆਂ, 10 ਸੀਟਾਂ ਨੋਵਾ ਸਕੋਸ਼ੀਆ ਦੇ ਨੇ, 10 ਨਿਊ ਬ੍ਰਾਂਸਵਿਕ ਦੀਆਂ, 4 ਪ੍ਰਿੰਸ ਐਡਵਰਡ ਆਈਲੈਂਡ ਦੀਆਂ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਦੀਆਂ 6 ਨੇ, ਵੈਸਟਰਨ ਪ੍ਰੋਵਿੰਸ ਦੀਆਂ 6, ਹਰ ਇੱਕ ਦੀਆਂ

ਕਾਮਨਸ ਦੇ ਵਿੱਚ ਇਲੈਕਟਡ ਲਿਸਟ ਜਿਹੜੀ ਹੈਗੀ ਹੈ ਜੀ ਉਹ ਹੈਗੀ ਆ। ਅਲਬਰਟਾ ਵਾਲੇ ਕਿਉਂ ਨਾਰਾਜ਼ ਨੇ? ਅਲਬਰਟਾ ਸਰਕਾਰ ਜਿਹੜੀ ਹੈ ਉਹ ਸੈਂਟਰ ਫੋਰਮ ਜਿਹੜੀ ਹੈ ਇਹਦੇ ਲਈ ਕਈ ਦਹਾਕਿਆਂ ਤੋਂ ਇਹਨਾਂ ਨੇ ਵਕਾਲਤ ਕੀਤੀ ਹੈ ਅਤੇ ਟ੍ਰਿਪਲ ਈ ਸੈਨੇਟ ਇਲੈਕਟਡ ਈਕੁਅਲ ਅਤੇ ਇਫੈਕਟਿਵ। ਉਹ ਪਹਿਲਾਂ ਕਹਿੰਦੇ ਸੀ ਕਿ ਇਲੈਕਟਡ ਹੋਵੇ ਬਰਾਬਰ ਹੋਣ ਅਤੇ ਇਫੈਕਟਿਵ ਹੋਵੇ ਕਿ ਉਹ ਕਾਰਗਰ ਵੀ ਹੋਵੇ। ਸੋ ਟ੍ਰਿਪਲ ਈ ਜਿਹੜਾ ਇੱਕ ਫੈਕਟਰ ਸੀਗਾ ਜੀ ਹੁਣ ਉਹਨੂੰ ਛੱਡ ਕੇ ਉਹਨਾਂ ਦੇ ਵਿੱਚ ਸਰਕਾਰ ਜਿਹੜੀ ਅਲਬਰਟਾ ਦੀ ਹੈ ਉਸਨੂੰ ਬਿਲਕੁਲ ਅਬੋਲਿਸ਼ ਹੀ ਖਤਮ ਕਰਨ ਦੇ ਰੌਂ ਦੇ ਵਿੱਚ ਹੈ ਆਪਣੇ ਤੌਰ 'ਤੇ। ਅਲਬਰਟਾ ਵਾਲਿਆਂ ਦੀਆਂ ਸੈਨੇਟ ਨੋਮੀਨੀ ਇਲੈਕਸ਼ਨ ਹੁੰਦੀਆਂ ਨੇ ਪਰ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਵਿਨਰ ਨੂੰ ਜਿਹੜਾ ਹੈ ਕੰਸਟੀਟਿਊਸ਼ਨਲੀ ਜਿਹੜਾ ਹੈ ਅਪੁਆਇੰਟ ਕਰਨ ਲਈ ਕੋਈ ਬਾਉਂਡ ਨਹੀਂ ਹੈਗਾ, ਰਿਕੁਆਇਰਡ ਨਹੀਂ ਹੈਗਾ। ਸੋ ਰੈਫਰੈਂਡਮ ਕੁਐਸਚਨ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਇਸ ਨੂੰ ਰੱਦ ਹੀ ਕਰ ਦਿੱਤਾ ਜਾਵੇ, ਟ੍ਰਿਪਲ ਈ ਵੀ ਨਹੀਂ ਚਾਹੀਦੀ ਜਿਹੜੀ ਕਿ ਪਹਿਲਾਂ ਅਲਬਰਟਾ ਵਾਲੇ ਖੁਦ ਕਹਿੰਦੇ ਸੀ। ਹੁਣ ਅਲਬਰਟਾ ਵਾਲੇ ਇਹ ਕਹਿੰਦੇ ਨੇ ਕਿ ਸੈਨੇਟਰ ਜਿਹੜੇ ਨੇ ਉਹਨਾਂ ਨੂੰ ਕੈਨੇਡੀਅਨ ਵੋਟਰ ਇਲੈਕਟ ਨਹੀਂ ਕਰਦੇ, ਉਹਨਾਂ ਨੂੰ ਸਰਕਾਰਾਂ ਇਲੈਕਟ ਕਰਦੀਆਂ ਨੇ। ਅਤੇ ਇਹ ਜਿਹੜੀ ਹਾਊਸ ਆਫ ਸੈਨੇਟ ਹੈ ਇਹ ਟੈਕਸ ਪੇਅਰ ਨੂੰ ਬੜੀ ਮਹਿੰਗੀ ਪੈਂਦੀ ਹੈ। ਅਤੇ ਅਗਲਾ ਇਹਦੇ ਵਿੱਚ ਜਿਹੜੀ ਮੈਂ ਦੱਸ ਚੁੱਕਾ ਉਹ ਇਹ ਕਿ ਅਲਬਰਟਾ ਦੀ ਨੁਮਾਇੰਦਗੀ ਰਿਪ੍ਰਜੈਂਟੇਸ਼ਨ ਦੇ ਵਿੱਚ ਆਬਾਦੀ ਦੇ ਲਿਹਾਜ਼ ਨਾਲ ਬਹੁਤ ਘੱਟ ਹੈ। ਅਪੁਆਇੰਟਡ ਚੈਂਬਰ ਜਿਹੜਾ ਹੈ ਉਹ ਲੈਜਿਸਲੇਸ਼ਨ ਨੂੰ ਇਲੈਕਟਡ ਐਮ ਪੀਜ਼ ਦੇ ਦੁਆਰਾ ਜਿਹੜੀ ਅਪਰੂਵ ਕੀਤੀ ਹੋਵੇ ਉਹ ਡਿਲੇ ਕਰਵਾ ਸਕਦਾ ਹੈ, ਭਾਵ ਕਿ ਸਹੀ ਕਾਨੂੰਨ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚੋਂ ਕੋਈ ਬਣ ਕੇ ਵੀ ਆਇਆ ਹੋਵੇ ਉਹਨੂੰ ਐਵੇਂ ਖਾਮ ਖਾ ਲੇਟ ਵੀ ਇਹ ਕਰ ਸਕਦੇ ਨੇ। ਕੁਛ ਦੇਸ਼ ਅਤੇ ਕੁਛ ਸੂਬੇ ਜਿਹੜੇ ਨੇ ਉਹ ਇੱਕੋ ਹੀ ਲੈਜਿਸਲੇਟਿਵ ਚੈਂਬਰ ਦੇ ਨਾਲ ਓਪਰੇਟ ਕਰ ਰਹੇ ਨੇ, ਇਸ ਕਰਕੇ ਅਸੀਂ ਜਿਹੜਾ ਚਾਹੁੰਦੇ ਹਾਂ ਕਿ ਇਹਨੂੰ ਕਰ ਦਿੱਤਾ ਜਾਵੇ। ਅਤੇ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਅਲਬਰਟਾ ਵੱਲੋਂ ਕਿ ਇਹਦੇ ਨਾਲ ਪਾਰਲੀਮੈਂਟ ਜਿਹੜੀ ਹੈ ਉਹ ਸਿੰਪਲ ਹੋਵੇਗੀ ਅਤੇ ਉਹ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗੀ। ਜਿਹੜੇ ਹੁਣ ਕਹਿੰਦੇ ਨੇ ਕਿ ਨਹੀਂ ਇਹ ਸਰਕਾਰ ਦੀ ਅਲਬਰਟਾ ਸਰਕਾਰ ਦੀ ਮੰਗ ਗਲਤ ਹੈ, ਉਹ ਕਹਿੰਦੇ ਨੇ ਕਿ ਸੈਨੇਟ ਜਿਹੜਾ ਹੈ ਜਿਹੜੀ ਲੈਜਿਸਲੇਸ਼ਨ ਜਿਹੜਾ ਕਾਨੂੰਨ ਹਾਊਸ ਆਫ ਕਾਮਨਸ ਦੇ ਵਿੱਚ ਬਣਦਾ ਉਹਦੇ ਲਈ ਇੱਕ ਚੰਗਾ ਸੈਕਿੰਡ ਰਿਵਿਊ ਜਿਹੜਾ ਉਸ ਵਿੱਚੋਂ ਮਿਲਦਾ। ਸੈਨੇਟਰ ਜਿਹੜੇ ਨੇ ਕਮੇਟੀਆਂ ਦੇ ਥਰੂ ਇਹ ਜਿਹੜੇ ਬਿੱਲ ਹੁੰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਘੋਕ ਸਕਦੇ, ਆਪਣਾ ਲਾ ਦੇ ਸਕਦੇ ਨੇ। ਨਾਲ ਇਹ ਵੀ ਗੱਲ ਉਹ ਕਹਿੰਦੇ ਨੇ ਕਿ ਕੁਛ ਛੋਟੇ ਪ੍ਰੋਵਿੰਸ ਨੇ, ਕੁਛ ਖੇਤਰ ਨੇ ਅਤੇ ਮਾਇਨੋਰਟੀ ਵੋਇਸਿਸ ਨੇ, ਕੁਛ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੇ, ਉਹਨਾਂ ਨੂੰ ਵੀ ਚੰਗੀ ਨੁਮਾਇੰਦਗੀ ਮਿਲਦੀ ਹੈ। ਨਹੀਂ ਤਾਂ ਵੋਟਾਂ ਦੀ ਗਿਣਤੀ ਦੇ ਵਿੱਚ, ਵੋਟਾਂ ਦੀ ਰਾਜਨੀਤੀ ਦੇ ਵਿੱਚ ਉਹਨਾਂ ਉਹ ਪਿੱਛੇ ਰਹਿ ਜਾਂਦੇ ਨੇ। ਸੋ ਇਹਦੇ ਵਿੱਚ ਇਹ ਵੀ ਹੈ ਕਿ ਜਿਹੜਾ ਅਨਇਲੈਕਟਡ ਚੈਂਬਰ ਹੈ ਇਹ ਇਸ ਕਰਕੇ ਵੀ ਕਿਹਾ ਜਾਂਦਾ ਕਿ ਜਦੋਂ ਸਰਕਾਰ ਨੇ ਕੋਈ ਫੈਸਲਾ ਲੈਣਾ ਹੋਵੇ ਅਤੇ ਕੁਛ ਪੋਲੀਟੀਕਲੀ ਸੈਂਸਿਟਿਵ ਮੈਟਰ ਹੁੰਦੇ ਨੇ ਜਿਸ ਨੂੰ ਉਹ ਚੋਣਾਂ ਦੇ ਦਬਾਅ ਕਰਕੇ ਜਾਂ ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਕੋਈ ਫੈਸਲੇ ਇਹੋ ਜਿਹੇ ਲੈ ਸਕਦੇ ਨੇ, ਅਤੇ ਇਹ ਜਿਹੜਾ ਹਾਊਸ ਹੈ ਸੈਨੇਟ ਦਾ ਉਸ ਨੂੰ ਚੈੱਕ ਵਿੱਚ ਰੱਖ ਸਕਦਾ ਹੈ ਤਾਂ ਕਿ ਉਹ ਕੋਈ ਇਸ ਤਰ੍ਹਾਂ ਦਾ ਫੈਸਲਾ ਨਾ ਲਵੇ। ਸੋ ਇਹਨੂੰ ਜੇ ਅਬੋਲਿਸ਼ ਕੀਤਾ ਜਾਵੇ ਤਾਂ ਸਾਰੀ ਪਾਵਰ ਜਿਹੜੀ ਹੈ ਇੱਕੋ ਹੀ ਸਦਨ ਦੇ ਕੋਲ ਪਹੁੰਚ ਜਾਵੇਗੀ, ਜੋ ਕਿ ਚੰਗੀ ਗੱਲ ਨਹੀਂ ਹੈ। ਔਰ ਕੁਛ ਜਿਹੜੇ ਲੋਕ ਆਰਗੂਮੈਂਟ ਕਰਦੇ ਨੇ ਉਹ ਕਹਿੰਦੇ ਨੇ ਕਿ ਇਹਨੂੰ ਰਿਫੋਰਮ ਕਰਨਾ ਚਾਹੀਦਾ, ਇਸ ਵਿੱਚ ਸੁਧਾਰ ਲਿਆਉਣੇ ਚਾਹੀਦੇ ਨੇ ਬਜਾਏ ਇਸ ਦੇ ਕਿ ਇਹਨੂੰ ਖਤਮ ਕੀਤਾ ਜਾਵੇ। ਸੋ ਤੁਸੀਂ ਇਸ ਸਵਾਲ ਦਾ ਵੀ ਜਵਾਬ ਦੇਣਾ, ਜੇ ਸਰਕਾਰ ਦੇ ਪਿੱਛੇ ਗਏ ਸਵਾਲ ਦੇ ਜਵਾਬ ਵਿੱਚ ਤੁਸੀਂ ਯੈਸ ਕਹਿੰਦੇ ਹੋ ਤਾਂ ਸਰਕਾਰ ਜਿਹੜੀ ਆ ਫਿਰ ਆਪਣੇ ਹੋਰ ਜਿਹੜੀਆਂ ਪ੍ਰੋਵਿੰਸ ਜਿਹੜੀਆਂ ਕੋਈ ਇਸ ਮੁੱਦੇ ਲਈ ਰਾਜ਼ੀ ਹੋਣਗੀਆਂ, ਪਤਾ ਨਹੀਂ ਰਾਜ਼ੀ ਹੋਣਗੀਆਂ ਕਿ ਨਹੀਂ ਹੋਣਗੀਆਂ, ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ। ਅਤੇ ਜੇ ਤੁਸੀਂ ਨੋ ਹੀ ਕਰ ਦਿੰਦੇ ਹੋ, ਮੈਜੋਰਟੀ ਲੋਕ ਨੋ ਕਰ ਦਿੰਦੇ ਨੇ, ਤਾਂ ਫਿਰ ਸਰਕਾਰ ਗੱਲ ਵੀ ਨਹੀਂ ਕਰ ਸਕਦੀ। ਸੋ ਜਿਵੇਂ ਹੈ ਉਸੇ ਤਰ੍ਹਾਂ ਚੱਲੇਗਾ, ਆਪਣੀਆਂ ਮੰਗਾਂ ਆਪਣੇ ਤੌਰ 'ਤੇ ਰੱਖ ਸਕਦੇ ਨੇ। ਸੋ ਰਿਟੇਨ ਜੋ ਵੀ ਹੋਵੇਗਾ ਜੀ ਉਹਨੂੰ ਇਸੇ ਤਰ੍ਹਾਂ ਰਿਟੇਨ ਕੀਤਾ ਜਾਵੇਗਾ। ਸੋ ਇਹ ਦੂਸਰਾ ਸਵਾਲ ਹੈ ਜੀ, ਮਾਫ਼ ਕਰਨਾ ਸੱਤਵਾਂ ਸਵਾਲ ਹੈ ਜੀ ਓਵਰਆਲ, ਪਰ ਅੱਜ ਦਾ ਇਹ ਜਿਹੜਾ ਹੈ ਜੀ ਅਸੀਂ ਪਹਿਲੇ ਤੌਰ 'ਤੇ ਇਸ ਦੀ ਡਿਸਕਸ਼ਨ ਕਰ ਰਹੇ ਹਾਂ। ਹੁਣ ਅੱਠਵੇਂ 'ਤੇ ਚੱਲਦੇ ਹਾਂ ਜੀ। ਅੱਠਵੇਂ ਵਿੱਚ ਇਹ ਥੋੜ੍ਹਾ ਲੰਬਾ ਸਵਾਲ ਹੈ, ਸਰਕਾਰ ਕਹਿੰਦੀ ਕਿ ਡੂ ਯੂ ਸਪੋਰਟ ਦ ਗਵਰਨਮੈਂਟ ਆਫ ਅਲਬਰਟਾ ਵਰਕਿੰਗ ਵਿਦ ਗਵਰਨਮੈਂਟਸ ਆਫ ਅਦਰ ਵਿਲਿੰਗ ਪ੍ਰੋਵਿੰਸ ਟੂ ਅਮੈਂਡ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਅਲਾਓ ਪ੍ਰੋਵਿੰਸ ਟੂ ਆਪਟ ਆਊਟ ਆਫ ਫੈਡਰਲ ਪ੍ਰੋਗਰਾਮ ਦੈਟ ਇੰਟਰੂਡ ਔਨ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਸੱਚ ਐਜ਼ ਹੈਲਥ ਕੇਅਰ, ਐਜੂਕੇਸ਼ਨ ਐਂਡ ਸੋਸ਼ਲ ਸਰਵਿਸਿਜ਼, ਵਿਦਆਊਟ ਏ ਪ੍ਰੋਵਿੰਸ ਲੂਜ਼ਿੰਗ ਐਨੀ ਆਫ ਦ ਐਸੋਸੀਏਟਿਡ ਫੈਡਰਲ ਫੰਡਿੰਗ ਫਾਰ ਯੂਜ਼ ਇਨ

ਇਟਸ ਸੋਸ਼ਲ ਪ੍ਰੋਗਰਾਮਸ ਸਾਦਾ ਲਫ਼ਜ਼ਾਂ ਦੇ ਵਿੱਚ ਥੋੜ੍ਹਾ ਲੰਬਾ ਸਵਾਲ ਤਾਂ ਤੁਸੀਂ ਸੁਣ ਹੀ ਲਿਆ ਕਿ ਤੁਸੀਂ ਅਲਬਰਟਾ ਸਰਕਾਰ ਦੀ ਇਸ ਗੱਲ ਵਿੱਚ ਹਮਾਇਤ ਕਰਦੇ ਹੋ ਕਿ ਦੂਸਰੀਆਂ ਸਰਕਾਰਾਂ ਨਾਲ ਰਲ ਮਿਲ ਕੇ ਕੈਨੇਡੀਅਨ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਵੇ ਜਿਹਦੇ ਨਾਲ ਕੈਨੇਡੀਅਨ ਸੂਬੇ ਜਿਹੜੇ ਨੇ ਫੈਡਰਲ ਪ੍ਰੋਗਰਾਮ ਕਈ ਹੈਗੇ ਨੇ ਜੋ ਕਿ ਸੂਬੇ ਦੀਆਂ ਹੱਦਾਂ ਦੇ ਵਿੱਚ ਦਖਲ ਅੰਦਾਜ਼ੀ ਕਰਨੇ ਜਿਵੇਂ ਕਿ ਹੈਲਥ ਕੇਅਰ ਐਜੂਕੇਸ਼ਨ ਸੋਸ਼ਲ ਸਰਵਿਸਿਜ਼ ਵਗੈਰਾ ਉਹਨਾਂ ਦੇ ਵਿੱਚੋਂ ਮਰਜ਼ੀ ਨਾਲੋਂ ਬਾਹਰ ਨਿਕਲ ਜਾਣ ਅਤੇ ਜਦਕਿ ਨਿਕਲ ਜਾਣ ਪਰ ਜਿੰਨੀ ਵੀ ਫੰਡਿੰਗ ਇਹਦੇ ਨਾਲ ਜੁੜੀ ਹੋਈ ਫੈਡਰਲ ਜਿਹੜੀ ਗੌਰਮੈਂਟ ਤੋਂ ਆਉਂਦੀ ਹੈ ਉਹ ਨਾ ਬੰਦ ਹੋਵੇ ਹੁਣ ਇਹਦੇ 'ਤੇ ਜਿਹੜਾ ਚਰਚਾ ਕਰ ਲੈਂਦੇ ਜੀ ਕੈਨੇਡਾ ਦਾ ਕੰਸਟੀਟਿਊਸ਼ਨ ਜਿਹੜਾ ਹੈ ਜੀ ਉਹ ਜ਼ਿੰਮੇਵਾਰੀਆਂ ਨੂੰ ਵੰਡਦਾ ਸੂਬਾਈ ਸਰਕਾਰਾਂ ਦੀ ਇਹ ਵੱਡੀ ਜ਼ਿੰਮੇਵਾਰੀ ਰਹੀ ਹੈ ਕਿ ਉਹ ਹੈਲਥ ਕੇਅਰ ਐਜੂਕੇਸ਼ਨ ਅਤੇ ਸੋਸ਼ਲ ਸਰਵਿਸਿਜ਼ ਜਿਹੜੀਆਂ ਨੇ ਉਹ ਦੇਣ ਫੈਡਰਲ ਸਰਕਾਰ ਜਿਹੜੀ ਹੈ ਉਹ ਰਾਸ਼ਟਰੀ ਪੱਧਰ 'ਤੇ ਟੈਕਸ ਜਿਹੜੀ ਆ ਰੇਜ਼ ਕਰਦੀ ਹੈ ਅਤੇ ਸੂਬਿਆਂ ਨੂੰ ਫੰਡਿੰਗ ਦਿੰਦੀ ਹੈ ਟ੍ਰਾਂਸਫਰ ਐਗਰੀਮੈਂਟ ਅਤੇ ਸਪੈਸੀਫਿਕ ਪ੍ਰੋਗਰਾਮਾਂ ਦੇ ਕੁਛ ਖਾਸ ਜਿਹੜੇ ਪ੍ਰੋਗਰਾਮ ਚਲਾਏ ਹੁੰਦੇ ਨੇ ਉਹਨਾਂ ਦੇ ਜ਼ਰੀਏ ਇੱਕ ਹੋਰ ਵੱਡੀ ਇਸ ਵਿੱਚ ਕੰਟਰੋਵਰਸੀ ਵਿਵਾਦ ਇਹਦੇ ਵਿੱਚ ਹੈ ਕਿ ਓਟਵਾ ਵਾਲੇ ਕਿਸੇ ਵੇਲੇ ਕੋਈ ਕੰਡੀਸ਼ਨ ਜਿਹੜੀ ਹੈ ਇਹਦੇ ਨਾਲ ਲਾ ਦਿੰਦੇ ਨੇ ਤਾਂ ਕਿ ਇਹ ਜਿਹੜੀਆਂ ਸਰਵਿਸਿਜ਼ ਅਲਬਰਟਨ ਜਾਂ ਕਿਸੇ ਸੂਬੇ ਨੂੰ ਆਉਂਦੀਆਂ ਨੇ ਉਹ ਉਹਨਾਂ ਦੀ ਉਹਨਾਂ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਖਰਚ ਕਰ ਸਕਣ ਕੈਨੇਡਾ ਦੀ ਹੈਲਥ ਟ੍ਰਾਂਸਫਰ ਜਿਹੜੀ ਹੈ ਉਹ ਫਾਈਨਾਂਸ ਜਿਹੜੀ ਹੈ ਹੈਲਥ ਕੇਅਰ ਨੂੰ ਕਰਦੀ ਹੈ ਪ੍ਰੋਵਿੰਸ ਨੂੰ ਮਦਦ ਕਰਦੀ ਉਸ ਚੀਜ਼ ਦੇ ਵਿੱਚ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਸਕਣ ਫੈਡਰਲ ਪੇਮੈਂਟਸ ਜਿਹੜੀਆਂ ਨੇ ਕੁਛ ਰਾਸ਼ਟਰੀ ਸਿਧਾਂਤ ਹੈਗੇ ਆ ਕੈਨੇਡਾ ਹੈਲਥ ਐਕਟ ਦੇ ਤਹਿਤ ਉਹਨਾਂ ਦੇ ਤਹਿਤ ਹੀ ਕਨੈਕਟਡ ਆ ਕੈਨੇਡਾ ਦੀ ਸੋਸ਼ਲ ਟ੍ਰਾਂਸਫਰ ਸਪੋਰਟ ਜਿਹੜੀ ਹੈ ਜਿਹਦੇ ਵਿੱਚ ਪੋਸਟ ਸੈਕੰਡਰੀ ਐਜੂਕੇਸ਼ਨ ਹੈ ਸੋਸ਼ਲ ਅਸਿਸਟੈਂਸ ਹੈ ਸੋਸ਼ਲ ਸਰਵਿਸਿਜ਼ ਹੈ ਅਤੇ ਕੁਛ ਹੋਰ ਮਾੜੀ ਮੋਟੀਆਂ ਡਿਟੇਲਸ ਕੁਛ ਹੈਲਥ ਟ੍ਰਾਂਸਫਰ ਦੀਆਂ ਹੈਗੀਆਂ ਨੇ ਉਹਨਾਂ ਨਾਲ ਸੰਬੰਧਿਤ ਆ ਜੀ ਸੂਬਾਈ ਸਰਕਾਰਾਂ ਜਿਹੜੀਆਂ ਨੇ ਇਹਦੀ ਹਮਾਇਤ ਦੇ ਵਿੱਚ ਨੇ ਕਿ ਇਹ ਕੰਮ ਹੋਣਾ ਚਾਹੀਦਾ ਉਹ ਕਹਿੰਦੀਆਂ ਨੇ ਕਿ ਸੂਬਾਈ ਸਰਕਾਰਾਂ ਆਪਣੀ ਆਬਾਦੀ ਨੂੰ ਚੰਗੀ ਤਰ੍ਹਾਂ ਜਾਣਦੀਆਂ ਨੇ ਅਤੇ ਸਰਵਿਸ ਰਿਕੁਆਇਰਮੈਂਟ ਕਿ ਉਹਨਾਂ ਦੀ ਜ਼ਰੂਰਤ ਕਿਹੋ ਜਿਹੀ ਹੈ ਕਿ ਉਹਨਾਂ ਦੇ ਲੋਕਾਂ ਨੂੰ ਕੀ ਚਾਹੀਦਾ ਆਪਣੀ ਆਬਾਦੀ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਕਿਹਨੂੰ ਕਿਹੜੀ ਜ਼ਰੂਰਤ ਹੈ ਅਤੇ ਉਸ ਹਿਸਾਬ ਨਾਲ ਕਰਨਗੇ ਅਤੇ ਅੱਗੇ ਉਹ ਕਹਿੰਦੇ ਨੇ ਕਿ ਓਟਵਾ ਜਿਹੜਾ ਹੈ ਸਰਕਾਰ ਹੈ ਫੈਡਰਲ ਸਰਕਾਰ ਹੈ ਉਹ ਸੂਬਾਈ ਜਿਹੜੇ ਆ ਜੁਰਿਸਡਿਕਸ਼ਨ ਹੈ ਸੂਬੇ ਦੇ ਜਿਹੜੇ ਅਧਿਕਾਰ ਖੇਤਰ ਹੈ ਉਹਨਾਂ ਵਿੱਚੋਂ ਦਾ ਦਖਲ ਅੰਦਾਜ਼ੀ ਨਹੀਂ ਚਾਹੀਦੀ ਅਤੇ ਪ੍ਰੋਵਿੰਸ ਨੂੰ ਲੋਕਲ ਪ੍ਰਾਇਓਰਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰੋਗਰਾਮ ਜਿਹੜੇ ਕਰਨ ਲਈ ਡਿਜ਼ਾਈਨ ਕਰਨੇ ਚਾਹੀਦੇ ਨੇ ਅਲਬਰਟਾ ਦੇ ਰਿਪੇਅਰ ਕਹਿੰਦੇ ਨੇ ਕਿ ਫੈਡਰਲ ਟੈਕਸ ਦਿੰਦੇ ਨੇ ਅਤੇ ਫਿਲ ਟ੍ਰਾਂਸਫਰਾਂ ਨੂੰ ਫੇਰ ਵੀ ਮਿਲਣੇ ਚਾਹੀਦੇ ਨੇ ਇਸ ਕਰਕੇ ਪ੍ਰੋਵਿੰਸ ਜਿਹੜੇ ਨੇ ਉਹ ਇਨੋਵੇਟ ਕਰਕੇ ਵਧੀਆ ਤਰੀਕੇ ਨਾਲ ਕਿਉਂਕਿ ਲੋਕਲ ਸਮੱਸਿਆਵਾਂ ਨੂੰ ਜ਼ਿਆਦਾ ਬਿਹਤਰ ਜਾਣਦੇ ਨੇ ਅਤੇ ਇੱਕ ਨੈਸ਼ਨਲ ਮਾਡਲ ਅਡੋਪਟ ਕਰਨ ਨਾਲੋਂ ਉਹ ਪ੍ਰੋਵਿੰਸ ਜਿਹੜੀ ਹੈ ਉਹ ਆਪਣੇ ਹਿਸਾਬ ਨਾਲ ਆਪਣੀਆਂ ਜ਼ਰੂਰਤਾਂ ਨਾਲ ਕੰਮ ਚਲਾ ਸਕਦੀ ਹੈ ਅਤੇ ਅੱਗੇ ਕਿ ਕੰਡੀਸ਼ਨ ਜਿਹੜੀਆਂ ਨੇ ਇਹਨਾਂ ਨਾਲ ਕੁਛ ਐਡਮਿਨਿਸਟ੍ਰੇਟਿਵ ਅਰੇਂਜਮੈਂਟ ਹੁੰਦੇ ਨੇ ਕਿ ਕੋਈ ਉਲਝਣਾਂ ਪੈ ਜਾਂਦੀਆਂ ਨੇ ਵਿੱਚ ਉਹਨਾਂ 'ਚ ਰੁਕਾਵਟਾਂ ਜਿਹੜੀਆਂ ਆਉਂਦੀਆਂ ਨੇ ਉਹ ਦੂਰ ਹੋਣਗੀਆਂ ਹੁਣ ਇਹ ਹੱਕ ਵਿੱਚ ਅਲਬਰਟਾ ਸਰਕਾਰ ਨੇ ਜਿਹੜਾ ਸਵਾਲ ਪਾਇਆ ਉਹਦੇ ਹੱਕ ਵਿੱਚ ਦਲੀਲਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਹੁਣ ਫੈਡਰਲ ਕੰਡੀਸ਼ਨਸ ਕੀ ਨੇ ਫੈਡਰਲ ਕੰਡੀਸ਼ਨਸ ਜਿਹੜੀਆਂ ਨੇ ਜਾਂ ਉਹਨਾਂ ਦੇ ਬਾਰੇ ਅਸੀਂ ਦੱਸ ਚੁੱਕੇ ਹਾਂ ਕਿ ਅਗਰ ਹੈਲਥ ਕੇਅਰ ਨੂੰ ਫੰਡਿੰਗ ਦਿੱਤੀ ਜਾਂਦੀ ਹੈ ਤਾਂ ਉਹ ਇਹ ਕਹਿਣ ਕਿ ਤੁਸੀਂ ਇਸ ਨੂੰ ਚਾਈਲਡ ਕੇਅਰ ਦੇ ਵਿੱਚ ਹੀ ਵਰਤਣਾ ਹੈ ਲੌਂਗ ਟਰਮ ਦੇ ਵਿੱਚ ਹੀ ਵਰਤਣਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਪੰਚਾਇਤ ਨੂੰ ਗ੍ਰਾਂਟ ਦਿੱਤੀ ਜਾਵੇ ਪਿੰਡ ਵਿੱਚ ਅਤੇ ਕਿਹਾ ਜਾਵੇ ਕਿ ਤੁਸੀਂ ਇਸ ਨੂੰ ਜਿਹੜਾ ਹੈ ਪਿੰਡ ਦੇ ਵਿੱਚ ਸਕੂਲ ਬਣਾਉਣ ਲਈ ਹੀ ਵਰਤਣਾ ਹੈ ਫਲਾਨੇ ਕੰਮ ਲਈ ਹੀ ਵਰਤਣਾ ਹੈ ਸੋ ਇਹ ਚੀਜ਼ਾਂ ਜਿਵੇਂ ਉਸ ਤਰ੍ਹਾਂ ਉਹ ਕੰਡੀਸ਼ਨਾਂ ਨਹੀਂ ਚਾਹੁੰਦੇ ਉਹ ਕਹਿੰਦੇ ਕਿ ਸਾਨੂੰ ਦਿਓ ਫੰਡਿੰਗ ਅਤੇ ਅਸੀਂ ਜਿੱਥੇ ਮਰਜ਼ੀ ਖਰਚੀਏ ਹੁਣ ਜਿਹੜੇ ਇਸ ਸਵਾਲ ਦੇ ਵਿਰੋਧ ਵਿੱਚ ਨੇ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਫੈਡਰਲ ਜਿਹੜੀਆਂ ਸ਼ਰਤਾਂ ਨੇ ਉਹਦੇ ਵਿੱਚ ਕੁਛ ਕੋਮਨ ਸਟੈਂਡਰਡ ਹੋਣੇ ਚਾਹੀਦੇ ਕੈਨੇਡਾ ਦੇ ਉਹਨਾਂ ਦੇ ਵਿੱਚ ਫਿਰ ਰੁਕਾਵਟ ਆਵੇਗੀ ਉਹ ਜੇ ਨਾ ਹੋਣ ਤਾਂ ਸੋ ਫੈਡਰਲ ਕੰਡੀਸ਼ਨ ਜ਼ਰੂਰੀ ਨੇ ਕਿਉਂਕਿ ਸਾਰੇ ਕੈਨੇਡਾ ਵਿੱਚ ਇਕਸਾਰਤਾ ਹੋਣੀ ਚਾਹੀਦੀ ਹੈ ਦੂਸਰਾ ਅਤੇ ਜੇ ਇਹ ਨਾ ਹੋਵੇ ਤਾਂ ਉਹਨਾਂ ਨੂੰ ਸਰਵਿਸ ਦੇ ਲੈਵਲ ਹੀ ਵੱਖਰੇ ਵੱਖਰੇ ਹੋ ਜਾਣਗੇ ਅਤੇ ਇਹ ਵੀ ਕਿ ਓਟਵਾ ਵਾਲੇ ਜੇ ਚਾਹੁੰਦੇ ਨੇ ਕਿ ਅਸੀਂ ਇੰਨੇ ਸਾਲਾਂ ਦੇ ਵਿੱਚ ਆ ਅਚੀਵ ਕਰਨਾ ਆਪਣੀ ਪਾਪੂਲੇਸ਼ਨ ਦੇ ਵਿੱਚ ਉਹਨਾਂ ਨੂੰ ਆਹ ਸਿੱਖਿਆ ਦੇਣੀ ਜਾਂ ਇਸ ਤਰ੍ਹਾਂ ਦਾ ਇਲਾਜ ਹੋਣਾ ਚਾਹੀਦਾ ਅਤੇ ਜੇ ਸੂਬੇ ਆਪਣੇ ਆਪਣੇ ਹਿਸਾਬ ਨਾਲ ਚੱਲਣ ਤਾਂ ਫਿਰ ਨੈਸ਼ਨਲ ਜਿਹੜਾ ਕੋਈ ਓਬਜੈਕਟਿਵ ਹੋਵੇਗਾ ਜੋ ਉਦੇਸ਼ ਹੋਵੇਗਾ ਉਹਨੂੰ ਪੂਰਾ ਕਰਨਾ ਅਤੇ ਕੋਆਰਡੀਨੇਸ਼ਨ ਜਿਹੜੀ ਆ ਔਖੀ ਹੋ ਗਈ

0: ਤੇ ਇਹ ਵੀ ਆ ਕਿ ਫੈਡਰਲ ਜਿਹੜੇ ਜਿਹੜੇ ਟੈਕਸ ਦੇਣ ਵਾਲੇ ਹੋਰਨਾਂ ਸੂਬਿਆਂ 'ਚ ਹੈਗੇ ਨੇ ਜੇ ਅਲਬਰਟਾ ਵਾਲੇ 'ਚੋਂ ਬਾਹਰ ਨਿਕਲਦੇ ਨੇ ਅਤੇ ਇਸ ਅਨਕੰਡੀਸ਼ਨਲ ਫੰਡਿੰਗ ਲਈ ਜਿਹੜਾ ਹੈ ਉਹਨੂੰ ਕੁਛ ਉਹ ਓਬਜੈਕਟ ਕਰ ਸਕਦੇ ਨੇ ਸੋ ਇਹ ਇਹਦੇ ਜਿਹੜਾ ਇਹਦੇ ਇਸ ਪ੍ਰੋਵਿੰਸ ਜਿਹੜੀ ਹੈ ਜੇ ਉਹ ਫਿਰ ਜੇ ਉਹਨਾਂ ਦੀਆਂ ਸ਼ਰਤਾਂ ਨਾਲ ਨਹੀਂ ਲੱਗੀਆਂ ਹੈਗੀਆਂ ਤਾਂ ਫਿਰ ਉਹ ਕਹਿਣਗੇ ਵੀ ਅਸੀਂ ਫੰਡ ਵੀ ਨਹੀਂ ਦੇਣੇ ਅਤੇ ਮਨੀ ਜਿਹੜਾ ਹੋਰ ਪਾਸੇ ਜਾ ਸਕਦਾ ਕੁਛ ਸਰਵਿਸਿਜ਼ ਜਿਹੜੀਆਂ ਫੈਡਰਲ ਵਾਲੇ ਦੇਣਾ ਚਾਹੁੰਦੇ ਨੇ ਅਤੇ ਸੂਬੇ ਵਾਲੇ ਕਹਿਣਗੇ ਅਸੀਂ ਤਾਂ ਇਹ ਕੰਮ ਕਰਨਾ ਨਹੀਂ ਹੈ ਤਾਂ ਫਿਰ ਉਹ ਕੀ ਹੋਵੇਗਾ ਸੋ ਇਹ ਇਸ ਸਾਲ ਦੇ ਵਿੱਚ ਵੀ ਤੁਸੀਂ ਅਗਰ ਚਾਹੁੰਦੇ ਹੋ ਕਿ ਜਿਹੜਾ ਸਿਸਟਮ ਚੱਲ ਰਿਹਾ ਮੌਜੂਦਾ ਤੁਸੀਂ ਉਸ ਨੂੰ ਹੀ ਕਾਇਮ ਰੱਖਣਾ ਚਾਹੁੰਦੇ ਹੋ ਅਤੇ ਇਸ ਸਵਾਲ ਦਾ ਜਵਾਬ ਤੁਸੀਂ ਨੋ ਦਿਓ ਜੇ ਸਰਕਾਰ ਅਲਬਰਟਾ ਦੀ ਹਿਸਾਬ ਨਾਲ ਬਦਲਾਅ ਚਾਹੁੰਦੇ ਹੋ ਅਤੇ ਯੈਸ ਜਵਾਬ ਦੇ ਸਕਦੇ ਹੋ ਜੀ ਇਹ ਅੱਠਵਾਂ ਸਵਾਲ ਹੁਣ ਬ੍ਰੇਕ ਤੋਂ ਬਾਅਦ ਨੌਵੇਂ 'ਤੇ ਡਿਸਕਸ਼ਨ ਕਰਾਂਗੇ
1: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
0: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
1: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
0: ਅਮ੍ਰਿਤਾ ਔਲਖ ਮੌਰਗੇਜ ਆਰਕੀਟੈਕਟਸ ਕਾਲ ਕਰੋ 5750026
1: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਦੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਭੁੱਲਰ ਰਾਇਲ ਲੈਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6476702-2023-647-702-2023
3: ਲਾਇਸੈਂਸ ਨੰਬਰ 10394
4: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਸਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ

0: ਟਰੱਕ ਚੱਲਣ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ
2: 587-832-1208।
0: ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰ ਜਾ ਕੇ ਮਿਲੋ, ਫਿਰ ਫੋਨ ਕਰ ਲਓ 403-903-7557।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-600-16-2444 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
8: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।
9: ਨੌਵਾਂ ਸਵਾਲ ਕੀ ਹੈ ਜੀ, ਇਹ ਜੋ ਰੈਫਰੈਂਡਮ ਦਾ ਇਸ ਲਈ ਚੱਲ ਰਿਹਾ, ਉਹ ਕਹਿੰਦੇ ਨੇ ਸਵਾਲ ਦੇ ਵਿੱਚ ਅਲਬਰਟਾ ਸਰਕਾਰ ਵਾਲੇ ਕਿ ਡੂ ਯੂ ਸਪੋਰਟ ਦਾ ਗਵਰਨਮੈਂਟ ਆਫ ਅਲਬਰਟਾ ਵਰਕਿੰਗ ਵਿਦ ਦਾ ਗਵਰਨਮੈਂਟਸ ਆਫ ਅਦਰ ਬਿਲਿੰਗ ਪ੍ਰੋਵਿੰਸ ਟੂ ਅਮੈਂਡ ਦਾ ਕੈਨੇਡੀਅਨ ਕੰਸਟੀਟਿਊਸ਼ਨ ਟੂ ਬੈਟਰ ਪ੍ਰੋਟੈਕਟ ਪ੍ਰੋਵਿੰਸ਼ੀਅਲ ਰਾਈਟਸ ਫਰੋਮ ਫੈਡਰਲ ਇੰਟਰਫੇਰੈਂਸ ਬਾਈ ਗਿਵਿੰਗ ਏ ਪ੍ਰੋਵਿੰਸ ਲਾਅ ਡੀਲਿੰਗ ਵਿਦ ਪ੍ਰੋਵਿੰਸ ਪ੍ਰੋਵਿੰਸ਼ੀਅਲ ਔਰ ਸ਼ੇਅਰਡ ਏਰੀਆਜ਼ ਆਫ ਕੰਸਟੀਟਿਊਸ਼ਨਲ ਜੁਰਿਸਡਿਕਸ਼ਨ ਪ੍ਰਾਇਓਰਟੀ ਓਵਰ ਫੈਡਰਲ ਲਾਜ਼ ਵੈਨ ਦਾ ਪ੍ਰੋਮਿਸ ਲਾਜ਼ ਐਂਡ ਫੈਡਰਲ ਲਾਜ਼ ਕੰਫਲਿਕਟ। ਥੋੜ੍ਹਾ ਕਨਫਿਊਜ਼ਿੰਗ ਸਵਾਲ ਹੈ, ਪਰ ਗੱਲ ਵੱਧ ਅਧਿਕਾਰ ਖੇਤਰਾਂ ਦੀ ਹੈ। ਕੀ ਤੁਸੀਂ ਚਾਹੁੰਦੇ ਹੋ ਕਿ ਅਲਬਰਟਾ ਸਰਕਾਰ ਜਿਹੜੀ ਹੈ

ਉਹ ਹੋਰਨਾਂ ਸੂਬਿਆਂ ਦੀਆਂ ਪ੍ਰੋਵਿੰਸ ਦੇ ਨਾਲ ਮਿਲ ਕੇ ਹੋਰਨਾਂ ਪ੍ਰੋਵਿੰਸ ਦੇ ਸਰਕਾਰਾਂ ਨਾਲ ਮਿਲ ਕੇ ਕੈਨੇਡੀਅਨ ਸੰਵਿਧਾਨ ਵਿੱਚ ਸੋਧ ਕਰਾਵੇ ਤਾਂ ਕਿ ਸੂਬੇ ਦੇ ਹੱਕਾਂ ਨੂੰ ਬਿਹਤਰ ਤਰੀਕੇ ਨਾਲ ਫੈਡਰਲ ਦਖਲ ਅੰਦਾਜ਼ੀ ਤੋਂ ਪ੍ਰੋਟੈਕਟ ਕੀਤਾ ਜਾ ਸਕੇ ਅਤੇ ਪ੍ਰੋਵਿੰਸ ਦੇ ਲਾ ਜਿਹੜੇ ਨੇ ਜਾਂ ਕੁਛ ਏਰੀਆਜ਼ ਹੈਗੇ ਨੇ ਕੰਸਟੀਟਿਊਸ਼ਨਲ ਜੁਰਿਸਡਿਕਸ਼ਨ ਦੇ ਪ੍ਰਾਇਓਰਟੀ ਜਿਹੜੀ ਹੈ ਉਹ ਫੈਡਰਲ ਲਾ ਦੇ ਉੱਪਰ ਹੋਵੇ, ਕੇਂਦਰੀ ਲਾ ਦੇ ਉੱਪਰ, ਕਾਨੂੰਨ ਤੋਂ ਉੱਪਰ ਜਿਹੜੀ ਹੈ ਜੀ ਉਹਨਾਂ ਨੂੰ ਕੁਛ ਅਧਿਕਾਰ ਮਿਲਣ। ਹੁਣ ਜ਼ਰਾ ਇਹਦੇ 'ਤੇ ਚਰਚਾ ਕਰਦੇ ਜੀ। ਹੁਣ ਇਸ ਦੇ ਵਿੱਚ ਇਹਦੀ ਬੈਕਗਰਾਊਂਡ ਇਹ ਹੈ ਕਿ ਕੈਨੇਡਾ ਜਿਹੜਾ ਹੈ ਉਹ ਇੱਕ ਫੈਡਰੇਸ਼ਨ ਹੈ, ਕੰਸਟੀਟਿਊਸ਼ਨ ਜਿਹੜੀ ਹੈ ਉਹ ਲਾਅ ਬਣਾਉਣ ਦੀ, ਕਾਨੂੰਨ ਬਣਾਉਣ ਦਾ ਅਧਿਕਾਰ ਜਿਹੜਾ ਉਸਨੂੰ ਵੰਡਦਾ ਹੈ ਸੂਬੇ ਵਿੱਚ ਅਤੇ ਫੈਡਰਲ ਸਰਕਾਰ ਦੇ ਵਿੱਚ। ਫੈਡਰਲ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਹੈ ਕ੍ਰਿਮੀਨਲ ਲਾਅ ਅਤੇ ਨੈਸ਼ਨਲ ਡਿਫੈਂਸ, ਬੈਂਕਿੰਗ, ਸਿਟੀਜ਼ਨਸ਼ਿਪ ਅਤੇ ਨੈਚੁਰਲਾਈਜੇਸ਼ਨ, ਇੰਟਰਨੈਸ਼ਨਲ ਅਤੇ ਇੰਟਰਪ੍ਰੋਵਿੰਸ਼ੀਅਲ ਟ੍ਰੇਡ ਅਤੇ ਕਰੰਸੀ, ਇਹਨਾਂ ਚੀਜ਼ਾਂ 'ਤੇ ਧਿਆਨ ਜਿਹੜਾ ਹੈ ਉਹ ਫੈਡਰਲ ਸਰਕਾਰ ਦਾ, ਉਹਨਾਂ ਦਾ ਅਧਿਕਾਰ ਹੈ। ਸੂਬੇ ਦੀਆਂ ਕੀ ਜ਼ਿੰਮੇਵਾਰੀਆਂ ਨੇ? ਹਸਪਤਾਲ ਅਤੇ ਹੈਲਥ ਕੇਅਰ ਡਿਲੀਵਰੀ, ਐਜੂਕੇਸ਼ਨ, ਪ੍ਰੋਪਰਟੀ ਅਤੇ ਸਿਵਲ ਰਾਈਟਸ, ਮਿਊਂਸਪਲ ਇੰਸਟੀਟਿਊਸ਼ਨ, ਨੈਚੁਰਲ ਰਿਸੋਰਸਿਸ ਜਿਨ੍ਹਾਂ ਦੀ ਕਿ ਸੰਵਿਧਾਨ ਦੇ ਵਿੱਚ ਜਿੱਥੇ ਕਿ ਸਬਜੈਕਟ ਟੂ ਕੰਸਟੀਟਿਊਸ਼ਨਲ ਲਿਮਿਟ ਕਿ ਉਹਦੇ ਉੱਪਰ ਜਿਹੜੇ ਨੈਚੁਰਲ ਰਿਸੋਰਸ ਨੇ, ਬਹੁਤ ਵੱਡਾ ਮੁੱਦਾ, ਕੁਦਰਤੀ ਸੋਮਿਆਂ 'ਤੇ ਅਧਿਕਾਰ ਹੈ ਸਟੇਟ ਦਾ, ਪ੍ਰੋਵਿੰਸ ਦਾ, ਪਰ ਜਿੱਥੇ ਤੱਕ ਉਹਨਾਂ ਨੂੰ ਫੈਡਰਲ ਸਰਕਾਰ ਜਿਹੜੀ ਹੈ ਉਹ ਅਧਿਕਾਰ ਦਿੰਦੀ ਹੈ। ਅਤੇ ਐਡਮਿਨਿਸਟ੍ਰੇਸ਼ਨ ਆਫ ਜਸਟਿਸ, ਨਿਆਂ ਦਾ ਜਿਹੜਾ ਅਧਿਕਾਰ ਹੈ ਜੀ ਉਹ ਕਿ ਜਸਟਿਸ ਜਿਹੜਾ ਦੇਣਾ। ਕੁਛ ਕਿਹੜੇ ਹੈਗੇ ਨੇ ਜਿੱਥੇ ਇਮੀਗ੍ਰੇਸ਼ਨ, ਐਗਰੀਕਲਚਰ, ਕੁਛ ਸਾਂਝੇ ਅਧਿਕਾਰ ਖੇਤਰ ਵੀ ਹੈਗੇ ਨੇ। ਇਨਵਾਇਰਮੈਂਟਲ ਰੈਗੂਲੇਸ਼ਨ ਜਿਹਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਪਾਵਰ ਜਿਹੜੀਆਂ ਨੇ ਉਹ ਵੀ ਕੁਛ ਰੈਗੂਲੇਟ ਹੁੰਦੀਆਂ ਨੇ। ਅਲਬਰਟਾ, ਫਰਜ਼ ਕਰੋ ਕਿ ਇੱਕ ਅਲਬਰਟਾ ਕੋਈ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਅਪਰੂਵ ਕਰਦਾ ਸੂਬਾਈ ਅਧਿਕਾਰਾਂ ਦੇ ਤਹਿਤ, ਪਰ ਫੈਡਰਲ ਕਾਨੂੰਨ ਜਿਹੜਾ ਹੈ ਉਸ 'ਤੇ ਵਾਤਾਵਰਣ ਸੰਬੰਧੀ ਕੁਛ ਪਾਬੰਦੀਆਂ ਲਾਉਣ ਦਿਆ ਉਸੇ ਪੱਟ 'ਤੇ। ਮੌਜੂਦਾ ਸਿਸਟਮ ਦੇ ਵਿੱਚ ਅਦਾਲਤ ਤੈਅ ਕਰੇਗੀ ਕਿ ਕੀ ਫੈਡਰਲ ਸਰਕਾਰ ਦੇ ਕੋਲ ਅਥਾਰਟੀ ਹੈ ਜਾਂ ਕੋਈ ਲਾ ਜਿਹੜੇ ਨੇ ਇੱਥੇ ਕੁਛ ਕਨਫਲਿਕਟ ਕਰ ਰਹੇ ਨੇ। ਜਿਹੜਾ ਨਵਾਂ ਬਦਲਾਅ ਸਰਕਾਰ ਅਲਬਰਟਾ ਦੀ ਚਾਹੁੰਦੀ ਹੈ ਉਹਦੇ ਵਿੱਚ ਸੂਬਾਈ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਕੁਛ ਜੁਰਿਸਡਿਕਸ਼ਨ ਦੇ ਖੇਤਰ ਦੇ ਵਿੱਚ। ਸੋ ਜਿਹੜਾ ਕੱਲ੍ਹ ਵਾਲਾ ਜੱਜਸ ਅਪੁਆਇੰਟ ਕਰਨ ਵਾਲਾ ਸਵਾਲ ਹੈ ਉਹ ਵੀ ਇਹਦੇ ਨਾਲ ਜੋੜਿਆ ਜਾ ਸਕਦਾ ਹੈ ਜੀ। ਸੋ ਆਰਗੂਮੈਂਟ ਇਹ ਹੈ ਕਿ ਜੋ ਇਹਦੀ ਸਪੋਰਟ ਕਰ ਰਹੇ ਨੇ ਅਲਬਰਟਾ ਗਵਰਨਮੈਂਟ ਵਾਲੇ, ਉਹ ਕਹਿੰਦੇ ਨੇ ਕਿ ਜਿਹੜੀ ਫੈਡਰਲ ਦਖਲ ਅੰਦਾਜ਼ੀ ਹੈ ਸੂਬੇ ਦੇ ਫੈਸਲੇ ਲੈਣ ਦੇ ਵਿੱਚ ਉਹ ਤੋਂ ਬਚਾਇਆ, ਅਲਬਰਟਾ ਨੂੰ ਕੁਦਰਤੀ ਸੋਮਿਆਂ 'ਤੇ ਜ਼ਿਆਦਾ ਅਧਿਕਾਰ ਮਿਲਣਗੇ ਅਤੇ ਇਕਨੋਮਿਕ ਡਿਵੈਲਪਮੈਂਟ 'ਤੇ ਜ਼ਿਆਦਾ ਕੰਮ ਕਰ ਸਕੇਗੀ ਅਤੇ ਜਿਹੜੀਆਂ ਕੁਛ ਸੂਬੇ ਦੀਆਂ ਕੁਛ ਪੋਲਸੀਆਂ ਜੋ ਸਹੀ ਲੱਗਦੀਆਂ ਨੇ ਉਹਨਾਂ 'ਤੇ ਜਿਹੜੀ ਫੈਡਰਲ ਸਰਕਾਰ ਹੈ ਉਹ ਲੀਕ ਨਹੀਂ ਮਾਰ ਸਕਦੀ। ਸੋ ਇਹ ਕੁਛ ਇਸ ਤਰ੍ਹਾਂ ਦੇ ਸਵਾਲ ਨੇ ਅਤੇ ਨੈਗੋਸ਼ੀਏਟਿੰਗ ਪਾਵਰ ਵੀ ਹੋ ਸਕਦੀ ਹੈ ਅਤੇ ਪੋਲਸੀ ਬਦਲਣ ਦਾ ਵੀ ਅਧਿਕਾਰ ਹੋ ਸਕਦਾ। ਜਿਹੜੇ ਹੁਣ ਕਹਿੰਦੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ ਜੋ ਮੰਗ ਰਹੀ ਹੈ ਅਲਬਰਟਾ ਸਰਕਾਰ, ਉਹ ਕਹਿੰਦੇ ਨੇ ਕਿ ਪਾਰਲੀਮੈਂਟ ਜਿਹੜੀ ਆ ਉਹਦੀ ਐਬਿਲਿਟੀ ਬਹੁਤ ਵੀਕ ਹੋ ਜਾਵੇਗੀ, ਉਹਦਾ ਕੋਈ ਬਹੁਤਾ ਮਕਸਦ ਨਹੀਂ ਰਹਿ ਜਾਵੇਗਾ, ਨੈਸ਼ਨਲ ਸਟੈਂਡਰਡ ਜਿਹੜੇ ਨਹੀਂ ਰਹਿਣਗੇ। ਅਤੇ ਇਹਦੇ ਨਾਲ ਵੱਖਰੇ ਵੱਖਰੇ ਸੂਬਿਆਂ ਦੇ ਨਿਯਮ, ਇਹਦੇ ਨਾਲ ਸੂਬਿਆਂ ਦਾ ਆਪਸੀ ਵਪਾਰ, ਬਿਜ਼ਨਸ ਅਤੇ ਇਨਵੈਸਟਮੈਂਟ ਜਿਹੜੀ ਹੈ ਉਹ ਬਹੁਤ ਗੁੰਝਲਦਾਰ ਹੋ, ਅਤੇ ਇਹਦੇ ਨਾਲ ਨੈਸ਼ਨਲ ਇਨਵਾਇਰਮੈਂਟਲ ਅਤੇ ਇਕਨੋਮਿਕ ਪੋਲਸੀ ਜਿਹੜੀਆਂ ਨੇ ਕੋਆਰਡੀਨੇਟ ਕਰਨੀਆਂ ਮੁਸ਼ਕਲ ਹੋ ਜਾਣਗੀਆਂ ਅਤੇ ਹੋਰ ਜ਼ਿਆਦਾ ਕੰਸਟੀਟਿਊਸ਼ਨਲ ਰੌਲਾ ਰੱਪਾ ਵਧੇਗਾ। ਤੁਸੀਂ ਇਸ ਸਵਾਲ ਦੇ ਜਵਾਬ ਜਿਹੜੇ ਨੇ ਇਸੇ ਤਰ੍ਹਾਂ ਦੇਣੇ ਨੇ ਜੇ ਤੁਸੀਂ ਚਾਹੁੰਦੇ ਹੋ ਕਿ ਮੌਜੂਦਾ ਸਿਸਟਮ ਠੀਕ ਹੈ, ਜਿੰਨੇ ਕੁ ਅਧਿਕਾਰ ਖੇਤਰ ਜਿਹੜੇ ਨੇ ਫੈਡਰਲ ਗਵਰਨਮੈਂਟ ਦੇ ਹੈਗੇ ਨੇ ਉਹ ਠੀਕ ਨੇ ਅਤੇ ਜਿੰਨੇ ਕੁ ਜਿਹੜੇ ਨੇ ਸੂਬੇ ਦੇ ਨੇ ਉਹ ਠੀਕ ਨੇ। ਸੋ ਜੇ ਉਹ ਚਾਹੁੰਦੇ ਹੋ ਤਾਂ ਇਹਦਾ ਜਵਾਬ ਤੁਸੀਂ ਨੋ ਵਿੱਚ ਦੇਣਾ, ਜੇ ਬਦਲਾਅ ਚਾਹੁੰਦੇ ਹੋ ਤਾਂ ਫਿਰ ਚੈਸ ਦੇ ਵਿੱਚ ਦੇਣਾ ਹੈ ਜੀ। ਸੋ ਇਹ ਨੌਵੇਂ ਸਵਾਲ ਤੱਕ ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਜੋ ਸੈਪਰੇਸ਼ਨ ਦਾ ਸਵਾਲ ਹੈ ਉਹ 'ਤੇ ਵਿਸਥਾਰ ਨਾਲ ਚਰਚਾ ਕਰਾਂਗੇ।

0: ਇਸ ਪ੍ਰੋਗਰਾਮ ਦੇ ਸਪਾਂਸਰਾਂ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਸਭ ਤੋਂ ਵਧੀਆ ਰੇਟ ਅਸੀਂ ਤੁਹਾਨੂੰ ਦੇਵਾਂਗੇ, ਬੈਸਟ ਰੇਟ। ਤੇ ਬੈਸਟ ਰੇਟ ਅਗਰ ਤੁਸੀਂ ਲੈਣਾ ਹੈ ਤੇ ਫੋਨ 587-832-1208 ਤੇ ਸੰਪਰਕ ਕਰ ਲਓ, 5878-3212-08 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ ਵਾਲੇ ਕਹਿੰਦੇ ਨੇ ਕਿ ਜੇਕਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਲੋੜ ਹੈ ਤਾਂ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰੋ। ਇਹਨਾਂ ਦੀ ਕੰਪਨੀ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ। ਓਐਸਏ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ। ਤੁਸੀਂ ਮਾਹਿਰ ਡਾਕਟਰ ਕੋਲ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-687-4096। ਮਰਸੀਡੀਜ਼ ਬੈਂਜ਼ ਕੈਨੇਡਾ ਵਿੱਚ ਆਪਣੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੀ, ਮਰਸੀਡੀਜ਼ ਦੀ ਨਾਰਥ ਈਸਟ ਕੈਲਗਰੀ ਦੇ ਵਿੱਚ। ਅਤੇ ਇੱਥੋਂ ਤੁਸੀਂ ਅਗਰ ਵਧੀਆ ਡੀਲ ਲੈਣਾ ਚਾਹੁੰਦੇ ਹੋ ਤਾਂ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ। ਫੋਨ ਨੰਬਰ ਹੈ ਜੀ 403-903-6855। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਤੋਂ ਮਿਲ ਸਕਦੀਆਂ ਨੇ ਜੀ। ਇੰਸ਼ੋਰੈਂਸ ਦੀਆਂ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮਾਰਗ ਇੰਸ਼ੋਰੈਂਸ ਦੀਆਂ ਸੇਵਾਵਾਂ ਹਾਸਲ ਕਰਨ ਲਈ ਪਿੰਦਰ ਸਿੱਧੂ ਤੇ ਲਵ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500-403-404-3500। ਹੋਰ ਜਾਣਕਾਰੀ ਲਈ ਉਹਨਾਂ ਸਿਟੀ ਸਕੇਪ ਲੈਂਡਿੰਗ ਪਲਾਜ਼ਾ ਵਿੱਚ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਕਾਫੀ ਗੈਸਟ ਅੱਠ ਕੇ ਖਾਣਾ ਖਾ ਸਕਦੇ ਨੇ। ਵੈਸੇ ਅਸੀਂ ਤਾਂ 40 ਕਹਿੰਦੇ, ਉਹ ਕਹਿੰਦੇ ਕਿ ਸਾਡੇ ਕੋਲ ਜ਼ਿਆਦਾ ਵੀ ਬੈਠ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਹੈ 403-936-7077। ਅਗਰ ਤੁਸੀਂ ਡਿਲੀਵਰੀ ਕਰਵਾਉਣਾ ਚਾਹੁੰਦੇ ਹੋ ਜਾਂ ਕਿ ਆਪ ਆਉਣਾ ਚਾਹੁੰਦੇ ਹੋ ਜਾਂ ਬੈਠ ਕੇ ਖਾਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਫੂਡ ਮਦਰ ਇੰਡੀਆ ਰੈਸਟੋਰੈਂਟ। ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ਆਈਡੀ ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ। ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। 403-947-0060 ਪਿਕਸਲ ਫੋਟੋ ਸਟੂਡੀਓ। 1984 ਦੇ ਸਿੱਖ ਕਤਲੇਆਮ ਦੇ ਸੰਦਰਭ ਦੇ ਵਿੱਚ ਸਿੱਖ ਨੇਸ਼ਨ ਵੱਲੋਂ ਬਲੱਡ ਡੋਨੇਸ਼ਨ, ਖੂਨਦਾਨ ਦੀ ਮੁਹਿੰਮ ਜਿਹੜੀ ਹੈ ਚਲਾਈ ਜਾਂਦੀ ਹੈ ਹਰ ਸਾਲ, ਅਤੇ 28ਵਾਂ ਮੌਕਾ ਆ ਗਿਆ ਜੀ। ਅਤੇ ਕੈਲਗਰੀ ਸ਼ਹਿਰ ਵਿੱਚ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਤੁਸੀਂ ਆਪਣਾ ਖੂਨਦਾਨ ਕਰੋ ਸਿੱਖ ਨੇਸ਼ਨ ਵੱਲੋਂ 84 ਦੇ ਕਤਲੇਆਮ ਦੀ ਯਾਦ ਵਿੱਚ। ਔਰ 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਇਹ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਹੋਟਲ ਦੇ ਰੋਇਲ ਹੋਟਲ ਜਿਸ ਨੂੰ ਪਹਿਲਾਂ ਕਹਿੰਦੇ ਸੀ ਉੱਥੇ ਇਹ ਕੈਂਪ ਲੱਗੇਗਾ। ਅਤੇ ਤੁਸੀਂ ਡਿਟੇਲ ਇਹਦੀ ਜ਼ਰੂਰ ਹਾਸਲ ਕਰੋ ਕਿ ਖੂਨਦਾਨ ਤੁਸੀਂ ਕਰਨਾ ਹੈ ਅਤੇ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਬਿੱਲ ਕਾਲੋ ਹੁਣਾਂ ਨੂੰ ਤੁਸੀਂ 403-617-9045 'ਤੇ ਸੰਪਰਕ ਜ਼ਰੂਰ ਕਰ ਲਓ, ਬੁਕਿੰਗ ਕਰਵਾ ਲਓ, ਅਪੁਆਇੰਟਮੈਂਟ ਬੁੱਕ ਕਰਾਓ ਤਾਂ ਕਿ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਅਤੇ ਜੇ ਕੋਈ ਸਵਾਲ ਹੋਣਗੇ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਦੇਣਗੇ। ਬਿੱਲ ਕਾਲੋ ਹੋਰਾਂ ਦਾ ਫੋਨ ਨੰਬਰ ਹੈ ਜੀ 403-617-9045, 403-617-9045। ਅਤੇ ਆਓ ਹੁਣ ਸੈਪਰੇਸ਼ਨ ਦੇ ਮੁੱਦੇ 'ਤੇ, ਕਿਉਂਕਿ ਹੈ ਵੀ ਆਹ ਹੀ ਦਿਨ ਨੇ ਸਾਡੇ ਕੋਲ ਅਤੇ ਅਸੀਂ ਚਰਚਾ ਵੀ ਤਾਂ ਇਹਦੇ 'ਤੇ ਹੁਣੇ ਹੀ ਕਰਨੀ ਹੈ। ਅਤੇ ਯਾਦ ਰਹੇ ਕਿ 19 ਅਕਤੂਬਰ ਸੋਮਵਾਰ ਨੂੰ ਲਾਸਟ ਡੇਟ ਹੈ। ਸਾਰਾ ਵੀਕਐਂਡ ਤੁਸੀਂ ਕੁਛ ਨਹੀਂ, ਐਡਵਾਂਸ ਪੋਲਿੰਗ ਨਹੀਂ ਕਰ ਸਕਦੇ। ਸੈਟਰਡੇ ਤੱਕ ਐਡਵਾਂਸ ਪੋਲਿੰਗ ਹੈ, ਸੋ 18 ਤਰੀਕ ਨੂੰ ਨਹੀਂ ਐਡਵਾਂਸ ਪੋਲਿੰਗ ਹੋਵੇਗੀ। ਸੋ ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ, ਅਤੇ ਬਹੁਤ ਧਿਆਨ ਨਾਲ ਪਾਉਣ ਜਾਣਾ, ਤਿਆਰੀ ਨਾਲ ਤੁਸੀਂ ਪਾਉਣ ਜਾਣਾ ਹੈ ਜੀ। ਬੋਲਿੰਗ ਸਮਝ ਕੇ ਜੇ ਨਹੀਂ ਲੱਗਦਾ ਪਤਾ ਤਾਂ ਉੱਥੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ। ਅਤੇ ਆਓ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਲਬਰਟਾ ਦੇ 3 ਸਾਬਕਾ ਪ੍ਰੀਮੀਅਰ ਉਹ ਲੋਕਾਂ ਨੂੰ ਬੇਨਤੀ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਨਾਲ ਸੰਬੰਧਿਤ 5 ਸਵਾਲਾਂ 'ਤੇ ਨੋ ਲਿਖ ਦਿਓ। ਇਮੀਗ੍ਰੇਸ਼ਨ ਦੇ ਸਵਾਲ ਜਿਹੜੇ ਅਸੀਂ ਜਿਨ੍ਹਾਂ 'ਤੇ ਵਿਸਤਾਰ ਨਾਲ ਚਰਚਾ ਕਰ ਚੁੱਕੇ ਹਾਂ, ਉਹ ਕਹਿੰਦੇ ਨੇ ਕਿ ਕੁਐਸਚਨ ਜਿਹੜੇ ਨੇ ਜਿਸ ਨਾਲ ਅਲਬਰਟਾ ਦੇ ਵਿੱਚ ਇੱਕ ਲਗਾਤਾਰ ਅਸੀਂ ਪ੍ਰੋਸਪੈਰਿਟੀ ਵੱਲ ਨੂੰ ਵੱਧ ਸਕਦੇ ਹਾਂ, ਅਤੇ ਇਹ ਜਿਹੜੇ 5 ਸਵਾਲ ਨੇ ਉਹਨਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਇਹ ਉਸ ਚੀਜ਼ ਨੂੰ ਥਰੈਟ ਹੈ ਜੋ ਇੱਕ ਅਲਬਰਟਾ ਨੇ ਅੱਗੇ ਵਧਣ ਦਾ ਰਸਤਾ ਚੁਣਿਆ। ਸਾਬਕਾ ਕੰਜ਼ਰਵੇਟਿਵ ਪ੍ਰੀਮੀਅਰ ਐਡ ਸਟੈਲਮਕ ਅਤੇ ਐਲੀਸਨ ਰੈਡਫੋਰਡ ਅਤੇ ਉਹਨਾਂ ਦੇ ਨਾਲ NDP ਦੀ ਸਾਬਕਾ ਪ੍ਰੀਮੀਅਰ ਰਿਚਲ ਨੋਟਲੀ ਨੇ ਇੱਕ मीडिया नूं एक सांझी चिट्ठी दे विच सांझे बयान दे विच कहा कि इमीग्रेशन क्वेश्चन जिहड़े ने जिस विच सूबे नूं वध अधिकार इमीग्रेशन दे लैण लई जिहड़ा उह जिहड़ा मंग कीती जा रही है फैडरल सरकार तों, इहदे विच इह उहदे नाल सहमत नहीं हैगे। यूसीपी सरकार अलबर्टना नूं यस करन लई पंज इमीग्रेशन रिलेटड सवाल जिहड़े ने इमीग्रेशन दे उह यस करन लई कह रही है, पर ये साबका प्रीमियर जड़े ने वह कहते हैं कि ये नाल आर्थिक नुकसान सानू होगा। स्टैलमैक जो कि अलबर्टा दे यूक्रेनियन मूल दे पहले जड़े प्रीमियर सिगे उन्होंने कहा कि एक मनुखता का भी एक सवाल है, तो यह मैनू परसनल फील हुंदा, मैं एक इमीग्रेंट का पोतरा हाँ, तो कैनेडा ने इमीग्रेंट्स लई दरवाजे खोले तो मैं इत्थे हाँ, अदरवाइज मैनू नहीं लगता कि साडे परिवार का सानू पता नहीं सी कि साडा की बन जाता। सो एड स्टैलमैक जो बहुत घट बोले ने 2011 प्रीमियर के अहदे तो इस्तीफा देने तो बाद उन्होंने एक बहुत बड़ी जिहड़ी गल है की है। इस तरह रेडफोर्ड ते स्टैलमैक भी बोले ने। उधर साडे प्राइम मिनिस्टर मार्क कारनी जो कि दो कनेडियन फॉरएवर कनेडियन रैली के हिस्सा लैण लई मन गए ने, उन्होंने सदा पत्र भेजा गया सी अलबर्टा दे विच रैलियां होणगियां जी जिस विच कनेडा दे नाल रहण लई ओ जिहड़ियां इन्हां रैलियां दे विच हिस्सा लै रहे ने प्रचार करनगे। कारनी कैलगरी दे विच वीरवार नूं आ रहे ने ते एडमिंटन दे विच शुक्रवार नूं जाणगे, ते अलबर्टा वाले 10 सवालां दे जवाब दे रहे ने ते उन्हां नूं इह जिहड़ा फॉरएवर कनेडियन कंपेन दे वास्ते थॉमस लुकासुक जो कि साबका जो कि फाउंडर हैगे ने इस कंपेन दे उन्होंने सदा भेजा सी, तो कहते हैं कि साडा सदा प्राइम मिनिस्टर मार्क कारनी ने जिहड़ा वो कबूल किया। तो कंजरवेटिव लीडर पीयर पॉलिया भी वो अपना मैसेज जिहड़ा है कनेडियन यूनिटी के वास्ते एक वक्री ईवेंट के शुक्रवार को कैलगरी के देने जा रहे हैं, तो अलबर्टा की प्रेमियर डैनियल स्मिथ भी उस ईवेंट से बोलण के अजिही संभावना है। सो अलबर्टा का जिहड़ा रेफरेंडम चल रहा है जी, इस विच कल पहला दिन सी 13 अक्तूबर ते 1,74,500 अलबर्टा वासियां ने पहले दिन बैलट दे विच वोट पाई है। इलैक्शन अलबर्टा वाले कहिंदे ने कि 1,74,532 लोगों ने पहले पांच एडवांस पोलिंग डेज जिहड़े ने उन्हां दे वास्ते उन्हां दे विच वोट पाई है। सो इहदे विच काफ़ी सारे मेल इन बैलट भी अप्रूव होए ने, तो इस वेले तुसीं एडवांस पोलिंग कर सकते हो। मैं फिर एक बार आप जी नूं याद करा दिवां कि एडवांस पोलिंग ओपन है, तुसीं अपने एड्रैस दे हिसाब नाल इलैक्शन अलबर्टा की वैबसाइट ते सर्च करके तुसीं पोलिंग स्टेशन ते जाओ ते पहले ही वोट पा के आओ। 10 सवाल ने, 10 सवालों दीआं वक्खरे वक्खरे रंग दीआं 10 पर्चियां तुहानूं मिलणगीआं, तुसीं उहनां ते अपनी मर्जी नाल निशानी ला के उहनां ही रंगां दे डब्बिआं दे विच उहनां नूं पाउणा है जी। सो ये अज का सुनेहा है जी, प्रोग्राम दे विच समा साडा अज का समाप्त है जी। होईआं भलो चुकां लिखे मां जी, सत श्री अकाल।
1: The time is 5 p.m. You are listening to Fairchild Radio CHKF FM 94.7, a multicultural radio station in Calgary.
2: जदों लोड पैंदी है अलबर्टा वासी एकजुट हो जांदे ने अते आउण वाला रेफरेंडम बहुत महत्व रखदा है। इह अलबर्टा वासियां नूं अपने सूबे उत्ते वधेरे अधिकार दे सकदा है। साडे जजां दी नियुक्ति ओटवा दी बजाए अलबर्टा वल्लों कीती जावे अते साडी ऊर्जा इमीग्रेशन अते समाजिक सेवावां उत्ते सानूं वधेरे अधिकार मिलण। 19 अक्तूबर नूं एकजुट कैनेडा दे अंदर एक मजबूत अते खुद मुख्तियार अलबर्टा लई आवाज बुलंद करो। विजिट करो अलबर्टा रेफरेंडम 2026.ca। इस इश्तिहार दा भुगतान अलबर्टा सरकार वल्लों कीता गया है।
3: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
4: 94.7 FM Radio Sursangam har hafte 20 ghante suno Monday to Friday sham 4 to 5 Kuldeep Singh Vichar Charcha sham 8 to 9 Jitendra Pannu radiosursangam.ca phone 403-585-0910 Radio Sursangam
5: Work First Alberta tuhadi story badalan vich tuhadi madad kar sakta hai eh naukri labban walian nu sikhlai te srota naal jodda hai ta jo oh

0: ਅਰਥ ਭਰਪੂਰ ਰੁਜ਼ਗਾਰ ਲੱਭ ਸਕਣ ਅਤੇ ਰੁਜ਼ਗਾਰ ਦਾਤਾਵਾਂ ਨੂੰ ਯੋਗ ਉਮੀਦਵਾਰ ਲੱਭਣ 'ਚ ਵੀ ਮਦਦ ਕਰ ਸਕਦਾ ਹੈ। ਇਹ ਸਥਾਈ ਕੈਰੀਅਰ ਲਈ ਹੋਰ ਅਲਬਰਟਾ ਵਾਸੀਆਂ ਨੂੰ ਤਿਆਰ ਕਰਦਾ ਹੈ ਅਤੇ ਇੰਪਲੋਇਜ਼ ਉਹਨਾਂ ਹੁਨਰਮੰਦ ਕਾਮਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਹੈ। ਵਰਕ ਫਸਟ ਅਲਬਰਟਾ .ca ਤੇ ਜਾਣੋ ਕਿ ਤੁਸੀਂ ਆਪਣੀ ਕਹਾਣੀ ਕਿਵੇਂ ਬਦਲ ਸਕਦੇ ਹੋ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174696। ਓ ਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਲ ਫਰੂਟ,

0: ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222। ਸਤਿ ਸ੍ਰੀ ਅਕਾਲ ਕੈਲਗਰੀ, ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ?
1: ਆ ਜਾਓ ਫਿਰ, ਦੇਰ ਕਿਸ ਗੱਲ ਦੀ, ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ।
0: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ, ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ, ਤਾਜ਼ਗੀ ਅਤੇ ਲਾਜਵਾਬ। ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ।
1: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ, ਦਿਨ ਦੇਖਣ ਦੀ ਲੋੜ ਨਹੀਂ, ਘੜੀ ਦੇਖਣ ਦੀ ਲੋੜ ਨਹੀਂ। ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ।
0: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ, ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ, 403-936-7777, 403-936-7777। ਮਦਰ ਇੰਡੀਆ ਰੈਸਟੋਰੈਂਟ। ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ,
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ।
0: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ, ਕਲੀਨਿੰਗ, ਫਿਲਿੰਗ, ਦੰਦ ਕੱਢਣ, ਰੂਟ ਕਨਾਲ, ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ।
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ, ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ।
0: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ।
2: ਸੈਡਲ ਰਿਜ ਡੈਂਟਲ ਸੈਂਟਰ, ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ, ਬੈਲ ਸਟੋਰ ਦੇ ਨਾਲ, 216 ਸੈਡਲ ਟਾਊਨ ਸਰਕਲ, ਨਾਰਥ ਈਸਟ।
0: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026, 403-730-2026। ਸੈਡਲ ਰਿਜ ਡੈਂਟਲ ਸੈਂਟਰ, ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 587-832-1208 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਟੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 825-760-0983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਾਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਅਤੇ ਇਹਨਾਂ ਦਾ ਫੋਨ ਨੰਬਰ 587-617-4696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 403-903-6757 ਹੈ ਜੀ, ਮਰਸੀਡੀਜ਼ ਬੈਂਜ਼ ਕੰਟਰੀ ਹਿਲਸ।

0: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ
1: ਪਰ ਅਕਸਰ ਮੋਰਗੇਜ ਦੀਆਂ ਮੁਸ਼ਕਿਲ ਸ਼ਰਤਾਂ ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ
0: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੋਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ
1: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਆਪਣਾ ਮੋਰਗੇਜ ਰੀਫਾਈਨਾਂਸ ਕਰਵਾ ਰਹੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ
0: ਇਹ ਪੰਜਾਬੀ ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ
1: ਅਮ੍ਰਿਤਾ ਔਲਖ ਮੋਰਗੇਜ ਆਰਕੀਟੈਕਟਸ ਅੱਜ ਹੀ ਕਾਲ ਕਰੋ 5875000276
0: ਤੁਹਾਡੇ

0: ਇਹ ਘਰ ਦੀ ਗੱਲ ਅਮਰਤਾ ਔਲਕ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ ਰਾਇਲ ਲੈਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035 403-660-7035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
1: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 V23।
2: लाइसेंस नंबर 10394।
3: कैलगरी वासियों, की तुसी लंबी लाइना अते डॉक्टर दिया वेटिंग लिस्ट तो परेशान हो, खुद फिकर छड़ो, क्योंकि तुहाडे अपने शहर विच आ गया है सेहत दा असली पहरेदार। ओएसिस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन, चाहे गल बच्चिया दी या फिर बुजुर्गा दी। इत्थे सारिया लई सुविधावां मौजूद हन। अपॉइंटमेंट नहीं बनी, कोई चक्कर ही नहीं, सीधे चले आओ। इत्थे वॉक इन विच खुला स्वागत है, नवे पेशेंट्स दा वी निग्गा वेलकम। फैमिली केयर तो लेके मेडिकल चेकअप अते क्रोनिक बीमारियां दे इलाज तक, सब कुछ इक्को छत हेठ। असी हफ्ते दे 6 दिन खुले आ, ते ओ वी देर शाम तक। ता देर किस गल दी, आज ही डायल करो 5876174696 587-617-4096। ओएसिस स्माइल मेडिकल, तुहाडी सेहत साडी जिम्मेवारी। 5876174696।
4: हाई क्वालिटी वालियां फोटो चाहिदियां ने, तां फिर पिक्सल फोटो स्टूडियो ते भरोसा कर लो। किसी भी उम्र दियां दो पासपोर्ट फोटो सिर्फ $7 विच, तुहाडे कारोबार जां सोशल मीडिया प्रोफाइल लई प्रोफेशनल हेडशॉट, सुंदर फैमिली फोटो जो सदा लई यादगार बने। साडे तजर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण। ए सब कुछ बिल्कुल वाजिब प्राइस ते। पासपोर्ट तो लेके हेडशॉट अते परिवारिक पोर्ट्रेट तक असी सब कुछ करदे हां। पिक्सल फोटो स्टूडियो ते भरोसा करो। तुहाडी फोटोग्राफी दी हर लोड़ लई कॉल करो 403-947-0060 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी। पिक्सल फोटो स्टूडियो, जिंदगी दे पलां नूं कैद करदे होए इक फोटो इक वार।
5: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
6: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
5: 5878321208। ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
0: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ। ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
7: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ

0: ਨਾ ਮੈਨੂੰ ਘਰ ਚਾਹੀਦਾ।
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
0: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
2: ओहो, आज फेर नहीं लोड मिलिया।
3: की होया?
2: बस पूछना, इंश्योरेंस कंफर्मेशन नहीं आई टाइम पे, ते हुन फेर एक दिन वेट करनी पैनी है, ते बच्चियां नु फेर नहीं मिल होना दो दिन।
3: ओहो, रह गए ना फेर पिछे। मैं सुनिया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है। तुसी आज ही उना नु फोन करो ते जल्दी जल्दी गाल करके कोई हल लबो, ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
4: वाहे गुरु जी का खालसा, वाहे गुरु जी की फतेह। 28वीं सालाना सिख नेशन खूनदान मुहिम दा समा आ गया है। नवंबर 1984 विच होए सिख कतलेआम दी याद दे विच ए मुहिम हर साल नवंबर महीने दे विच चलाई जांदी है। आओ 1984 दी सिख नसलकुशी दे मजलूमा दी याद दे विच एक एक बूंद नाल किसे दी जिंदगी रोशन करिए। सिख नेशन दा ए उपराला मानवता दी सेवा, चढ़दी कला, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਸ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ।